0: 94.7 FM रेडियो सुरसंगम हर हफ्ते 20 घंटे सुनो मंडे टू फ्राइडे शाम 4 टू 5 कुलदीप सिंह विचार चर्चा शाम 8 टू 9 जितेंद्र पन्नू रेडियो सुरसंगम .ca फोन 403-585-0910 रेडियो सुरसंगम
1: दोस्तों डैन सिद्धू लाइव इन लोक साथ तुसी हर एतवार 5 बजे तो लेकर 7 बजे तक सुन सकते हो सामाजिक आर्थिक ते राजनीतिक पक्ष दे मसले मिंटू गुरे सरिया तो पंजाब ते भारत दीआं खबरां स्टूडियो नंबर 4777-1947
2: The following program speaks to the East Indian community, uniting the world for your listening pleasure at Fairchild Radio, the multicultural spirit of Calgary, CHKF 94.7 FM.
3: Sabrang Radio 94.7 Sunday sare listeners da bahut bahut swagat hai ji aaj de is sham de program ji jehda ki tusi every evening 7 baje to leke 8 baje tak sunde ho Monday Tuesday Thursday Friday sham nu 7 to 8 te Sunday 1 baje to leke 5 baje tak eh program tadi seva de vich pesh kite jande hai ਅੱਜ ਦਾ ਪ੍ਰੋਗਰਾਮ ਜਿਹੜਾ ਉਹ ਹਮੇਸ਼ਾ ਦੀ ਤਰ੍ਹਾਂ 8 ਵਜੇ ਤੱਕ ਚੱਲੇਗਾ ਜਿਹਦੇ 'ਚ ਮੈਂ ਰਜੇਸ਼ ਅਤੇ ਮੇਰੇ ਨਾਲ ਅੱਜ ਸਾਡੇ ਸਾਥੀ ਨੇ ਚਰਨਦੀਪ ਕੌਰ ਜੀ ਚਰਨਜੀਤ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਵਨਸ ਅਗੇਨ
4: ਸਤਿ ਸ਼੍ਰੀ ਅਕਾਲ ਜੀ ਸਬਰੰਗ ਰੇਡੀਓ ਦੇ ਸਾਰੇ ਹੀ ਲਿਸਨਰਸ ਦਾ ਬਹੁਤ ਮਿਸ ਕੀਤਾ ਕੱਲ੍ਹ ਤੁਹਾਨੂੰ ਔਰ ਐਕਸਾਈਟਿਡ ਹਾਂ ਅੱਜ ਤੁਹਾਡੇ ਨਾਲ ਉਸੇ ਤਰੀਕੇ ਨਾਲ ਗੱਲ ਕਰਨ ਲਈ
3: ਜੀ ਬਿਲਕੁਲ ਜੀ ਕਾਫੀ ਵਧੀਆ ਗੱਲਬਾਤ ਸੀਗੀ ਕੱਲ੍ਹ ਦਾ ਟੋਪਿਕ ਜਿਹੜਾ ਆਪਾਂ ਕਾਫੀ ਵਧੀਆ ਤਰੀਕੇ ਨਾਲ ਪਿੱਕ ਕੀਤਾ ਹਾਲੇ ਕਿਉਂਕਿ ਦੁਨੀਆਦਾਰੀ ਦੀਆਂ ਕਈ ਗੱਲਾਂ ਬਾਤਾਂ ਹੁੰਦੀਆਂ ਨੇ ਜਿਹੜੀਆਂ ਆਪਾਂ ਡੇਲੀ ਬੇਸਿਸ 'ਤੇ ਕਰਨੀਆਂ ਹੁੰਦੀਆਂ ਅੱਜ ਦੇ ਪ੍ਰੋਗਰਾਮ 'ਚ ਵੀ ਕੁਛ ਉਸੇ ਤਰੀਕੇ ਦੇ ਨਾਲ ਗੱਲਾਂ ਬਾਤਾਂ ਜਿਹੜੀਆਂ ਜਾਰੀ ਰਹਿਣਗੀਆਂ ਅਤੇ ਖਬਰਾਂ ਜਿਹੜੀਆਂ ਦੁਨੀਆ ਭਰ ਦੀਆਂ ਕਾਫੀ ਆ ਰਹੀਆਂ ਉਹਨਾਂ ਦੇ ਨਾਲ ਨਾਲ ਕਿਉਂਕਿ ਜਿਹੜੀਆਂ ਵੈਦਰ ਵੀ ਹੈ ਹੁਣ ਵੈਦਰ ਅੱਜ ਤੋਂ ਚੰਗਾ ਹੋਣਾ ਸ਼ੁਰੂ ਹੋ ਜਾਣਾ ਤੁਹਾਨੂੰ ਕਿੱਦਾਂ ਲੱਗ ਰਿਹਾ ਹੁਣ ਅੱਜ ਤਾਂ ਵੈਸੇ ਕੰਪੈਰੀਟਿਵਲੀ ਵਧੀਆ ਹੋ ਗਿਆ ਵੈਦਰ ਹਨਾ
4: ਵੈਦਰ ਅੱਜ ਬਹੁਤ ਸੂਦਿੰਗ ਜਿਹਾ ਲੱਗ ਰਿਹਾ ਮੈਨੂੰ ਤੇ ਜਿਹੜੀ ਹਵਾ ਚੱਲਦੀ ਹੈ ਮੈਨੂੰ ਇੰਡੀਆ ਦੇ ਵਿੱਚ ਵੀ ਬੜੀ ਅੱਛਾ ਇਫੈਕਟ ਦਿੰਦੀ ਸੀ ਕਿ ਜਿਹੜੀ ਠੰਡੀ ਠੰਡੀ ਹਵਾ ਚੱਲਦੀ ਹੈ ਔਰ ਉਸ ਦੇ ਵਿੱਚ ਜਦੋਂ ਆਪਾਂ ਬਾਹਰ ਨਿਕਲਦੇ ਹਾਂ ਤੇ ਬੜਾ ਇੱਕ ਰਿਲੈਕਸਿੰਗ ਜਿਹਾ ਫੀਲ ਦਿੰਦੀ ਹੁੰਦੀ ਹੈ ਇਹ
3: ਜੀ ਤੇ ਬਿਲਕੁਲ ਜੀ ਥੋੜਾ ਕੁਇਕਲੀ ਵੈਦਰ ਦੇ ਬਾਰੇ ਅਪਡੇਟ ਕਰ ਦਿੰਦੇ ਫਿਰ ਇਸ ਤੋਂ ਬਾਅਦ ਆਪਾਂ ਆਪਣੀਆਂ ਗੱਲਾਂ ਬਾਤਾਂ ਤੇ ਜਿਹੜੀ ਜਾਣਕਾਰੀ ਜਿਹੜੀ ਸ਼ੇਅਰ ਕਰਦੇ ਹਾਂ ਰਾਈਟ ਨੋ ਟੈਂਪਰੇਚਰ ਜਿਹੜਾ 12 ਡਿਗਰੀ ਹੈ ਬਟ ਫੀਲ ਜਿਹੜਾ ਹੋ ਰਿਹਾ ਉਹ 5 ਦੀ ਤਰ੍ਹਾਂ ਹੋ ਰਿਹਾ ਕਿਉਂਕਿ 5 ਡਿਗਰੀ 7 ਡਿਗਰੀ ਜੇ ਕਹੋ ਤੁਸੀਂ ਤੇ ਠੰਡਕ ਹੈਗੀ ਹੈ ਹਵਾ ਦੇ ਵਿੱਚ ਤੇ ਅੱਜ ਦਾ ਵੱਧ ਤੋਂ ਵੱਧ ਜਿਹੜਾ 13 ਡਿਗਰੀ ਹੋਣਾ ਸੀਗਾ 12 ਤੇ ਬੈਠੇ ਹਾਂ ਹੌਲੀ ਹੌਲੀ ਕਰਦੇ ਹਾਂ ਠੰਡ ਦੇ ਖਿਸਕਣਾ ਸ਼ੁਰੂ ਹੋ ਜਾਣਾ ਤੇ ਫਿਰ ਉਸ ਤੋਂ ਬਾਅਦ ਜਿਹੜਾ ਕੱਲ੍ਹ ਨੂੰ ਟੈਂਪਰੇਚਰ ਜਿਹੜਾ ਹੋਏਗਾ ਵੱਧ ਤੋਂ ਵੱਧ ਉਹ 18 ਡਿਗਰੀ ਤੇ ਘੱਟ ਤੋਂ ਘੱਟ ਜਿਹੜਾ 5 ਡਿਗਰੀ ਹੋਏਗਾ ਸੋ ਸੈਟਰਡੇ ਜਿਹੜਾ ਵਧੀਆ ਰਹਿਣ ਵਾਲਾ ਇਹਦੇ ਨਾਲ ਹੀ ਜਿਹੜਾ ਆਉਣ ਵਾਲੇ ਦਿਨ ਜਿਹੜੇ ਨੇ ਹੋਰ ਵਧੀਆ ਹੋਣ ਵਾਲੇ ਆ ਸੰਡੇ ਨੂੰ ਵੱਧ ਤੋਂ ਵੱਧ 12 ਡਿਗਰੀ ਤੇ ਘੱਟ ਤੋਂ ਘੱਟ 5 ਡਿਗਰੀ ਟੈਂਪਰੇਚਰ ਹੋਏਗਾ ਮੰਡੇ ਨੂੰ ਵੀ ਇਸੇ ਤਰੀਕੇ ਨਾਲ ਥੋੜਾ ਕਲਾਉਡੀ ਤੇ ਜ਼ਰੂਰ ਹੋਏਗਾ ਬਟ 23 ਡਿਗਰੀ ਤੱਕ ਜਾਏਗਾ ਤੇ 12 ਡਿਗਰੀ ਉਸ ਦਿਨ ਘੱਟ ਤੋਂ ਘੱਟ ਹੋਏਗਾ ਫਿਰ ਟਿਊਜ਼ਡੇ ਵਾਲੇ ਦਿਨ ਜਿਹੜਾ ਥੋੜੀ ਬਾਰਿਸ਼ ਦੱਸ ਰਹੇ ਆ ਬਟ ਨਾਲ ਦੀ ਨਾਲ ਹੀ 21 ਡਿਗਰੀ ਜਿਹੜਾ ਉਸ ਦਿਨ ਦਾ ਵੀ ਟੈਂਪਰੇਚਰ ਹੋਏਗਾ ਵੈਡਨਸਡੇ ਵੀ ਥੋੜੀ ਜਿਹੀ ਬਾਰਿਸ਼ ਹੈ 18 ਡਿਗਰੀ ਵੱਧ ਤੋਂ ਵੱਧ ਘੱਟ ਤੋਂ ਘੱਟ 8 ਤੇ ਜਿਹੜੀ ਕਿ ਥਰਸਡੇ ਬਾਰਿਸ਼ ਦਾ ਨਾਂ ਲਿਆ ਕੀ ਹੈ ਮੈਂ ਟਿਊਜ਼ਡੇ ਤੋਂ ਬਾਅਦ ਲਗਾਤਾਰ ਹੀ ਫਿਰ ਸੰਡੇ ਤੱਕ ਜਿਹੜੀ ਉਹ ਬਾਰਿਸ਼ ਦਿਖਾ ਰਹੇ ਆ ਥੋੜੀ ਵੱਧ ਥੋੜੀ ਘੱਟ ਪਰ ਟੈਂਪਰੇਚਰ ਜਿਹੜਾ ਆਲਮੋਸਟ ਮਿਡ ਟੀਨ ਦੇ ਵਿੱਚ ਹੋਏਗਾ 18-16-15 ਤੇ ਹੌਲੀ ਹੌਲੀ ਸੰਡੇ ਤੱਕ ਆਉਂਦੇ ਅਗਲੇ 11 ਡਿਗਰੀ ਤੱਕ ਹੋਏਗਾ ਵੱਧ ਤੋਂ ਵੱਧ ਘੱਟ ਤੋਂ ਘੱਟ ਸਿੰਗਲ ਡਿਜਿਟ ਦੇ ਵਿੱਚ ਰਿਹਾ ਕਰੇਗਾ 5-6 ਡਿਗਰੀ ਸੋ ਇਹ 2-4 ਦਿਨ ਜਿਹੜੇ ਨੇ ਇਹ ਕਹਿ ਸਕਦੇ ਹਾਂ ਆਪਾਂ ਵੀ ਅੱਜ ਤੋਂ ਲੈ ਕੇ ਮੰਡੇ ਤੱਕ ਜਿਹੜਾ ਇਹ ਵਧੀਆ ਟੈਂਪਰੇਚਰ ਰਹੇਗਾ ਸੋ ਬਾਕੀ ਦੇ ਦਿਨ ਜਿਹੜੇ ਨੇ ਉਹ ਵੀ ਇਸੇ ਤਰੀਕੇ ਨਾਲ ਚੱਲਦੇ ਰਹਿਣਗੇ ਥੋੜ੍ਹੀ ਜਿਹੀ ਗੱਲਬਾਤ ਜਿਹੜੀ ਆਪਾਂ ਕਈ ਟੋਪਿਕਸ ਦੇ ਉੱਤੇ ਕਰਨ ਵਾਲੀ ਹੈ ਜੀ ਜਿਹੜੀਆਂ ਅੱਗੇ ਵਧਾਉਂਦੇ ਹਾਂ ਅੱਜ ਵੀ ਕੁਛ ਸੋਸ਼ਲ ਇਸ਼ੂਜ਼ ਦੇ ਉੱਤੇ ਵੀ ਗੱਲਬਾਤ ਕਰਾਂਗੇ ਕੁਛ ਇੱਕ ਪੋਲੀਟੀਕਲ ਅਤੇ ਹੋਰ ਦੁਨੀਆ ਭਰ ਦੇ ਵਿੱਚ ਜਿਹੜੀਆਂ ਚੀਜ਼ਾਂ ਚੱਲਦੀਆਂ ਨੇ ਉਹਦੇ ਉੱਤੇ ਵੀ ਨਜ਼ਰ ਮਾਰਦੇ ਰਹਾਂਗੇ ਮੈਨੂੰ ਲੱਗਦਾ ਨਾਲ ਦੀ ਨਾਲ ਕੁਛ ਇੱਕ ਗੀਤ ਸੰਗੀਤ ਦਾ ਜਿਹੜਾ ਸਿਲਸਿਲਾ ਹੈ ਉਹ ਵੀ ਚੱਲਦਾ ਰਹਿਣਾ ਚਾਹੀਦਾ ਪ੍ਰੋਗਰਾਮਾਂ ਦੇ ਵਿੱਚ ਨਵੇਂ ਅਤੇ ਪੁਰਾਣੇ ਗਾਣੇ ਜਿਹੜੇ ਨੇ ਉਹ ਵੀ ਸੁਣ ਲੈਣੇ ਚਾਹੀਦੇ ਆ ਕਿਉਂਕਿ ਫਰਾਈਡੇ ਦਾ ਦਿਨ ਤੇ ਫਰਾਈਡੇ ਨੂੰ ਲੋਕਾਂ ਨੂੰ ਹੁੰਦਾ ਵੀ ਇਕੱਲਾ ਗਿਆਨ ਹੀ ਨਾ ਵੰਡਦੇ ਰਹੀਏ ਆਪਾਂ ਕੁਛ ਕੁਛ ਗਾਣੇ ਵੀ ਸੁਣਾ ਦਈਏ
4: ਮੌਸਮ ਵੀ ਇਹ ਡਿਮਾਂਡ ਕਰ ਰਿਹਾ ਕਿ ਗਾਣੇ ਤਾਂ ਜ਼ਰੂਰ ਹੋਣੇ ਹੀ ਚਾਹੀਦੇ
3: ਜੀ ਬਿਲਕੁਲ

0: ਜੀ ਜਿਹੜੇ ਲੋਕੀ ਕਿਉਂਕਿ ਸਪੈਸ਼ਲੀ ਜਿਹੜਾ ਪ੍ਰੋਗਰਾਮ ਇਹ 250-300 ਕਿਲੋਮੀਟਰ ਦੀ ਦੂਰੀ ਤੱਕ ਸੁਣਿਆ ਜਾਂਦਾ ਜਿਹਦੇ ਕਰਕੇ ਦੂਰ ਦੂਰ ਤੱਕ ਜਿੱਥੇ ਜਿੱਥੇ ਵੀ ਸਾਡੇ ਦੋਸਤ ਜਿਹੜੇ ਆ ਰਹੇ ਨੇ ਜਾ ਰਹੇ ਨੇ ਘੁੰਮ ਫਿਰ ਰਹੇ ਨੇ ਉਹ ਪ੍ਰੋਗਰਾਮ ਨੂੰ ਨਾਲ ਦੀ ਨਾਲ ਇੰਜੋਏ ਜਿਹੜਾ ਕਰਦੇ ਜਾ ਰਹੇ ਨੇ
1: ਪਰ ਵੈਸੇ ਵੀ ਫਰਾਈਡੇ ਈਵਨਿੰਗ ਫਿਰ ਵੀਕਐਂਡ ਦਾ ਸੁਨੇਹਾ ਦਿੰਦੀ ਹੈ ਤੇ ਵੈਸੇ ਹੀ ਥੋੜਾ ਮੂਡ ਇਸ ਤਰ੍ਹਾਂ ਹੁੰਦਾ ਕਿ ਰਿਲੈਕਸ ਹੋਈਏ ਹੁਣ 5 ਡੇਜ਼ ਜਿਹੜਾ ਹਾਰਡ ਵੀਕ ਹੈ ਉਹ ਨਿਕਲ ਗਿਆ
0: ਬਿਲਕੁਲ ਬਿਲਕੁਲ ਤੋਂ ਇਹਨਾਂ ਚੀਜ਼ਾਂ ਦੇ ਉੱਤੇ ਥੋੜੀ ਜਿਹੀ ਨਜ਼ਰ ਮਾਰਦੇ ਇੱਕ ਗਾਣਾ ਨਵਾਂ ਆਇਆ ਜੀ ਪਹਿਲਾਂ ਅਸੀਂ ਸੁਣ ਲੈਂਦੇ ਹਾਂ ਅਤੇ ਮੈਂ ਵੀ ਨਹੀਂ ਪਹਿਲਾਂ ਸੁਣਿਆ ਸੋ ਇਸ ਕਰਕੇ ਜਿਹੜੇ ਦੋਸਤਾਂ ਨੂੰ ਪਸੰਦ ਆਏਗਾ ਨਹੀਂ ਪਸੰਦ ਆਏਗਾ ਇਹ ਆਪਾਂ ਰਲ ਮਿਲ ਕੇ ਡਿਸਾਈਡ ਕਰਾਂਗੇ

ਜੀ ਇਹ ਸੀਗਾ ਜੀ ਇੱਕ ਨਵਾਂ ਗੀਤ ਜਿਹੜਾ ਨਵੀਂ ਫਿਲਮ ਤੋਂ ਲੋਕੇਟ ਗਿੱਪੀ ਗਰੇਵਾਲ ਸ਼ਰਗੁਨ ਮਹਿਤ ਤੇ ਸੁਨੰਦਾ ਸ਼ਾਹ ਦੀ ਆਵਾਜ਼ ਦੇ ਵਿੱਚ ਕਿਉਂਕਿ ਜਤਿੰਦਰ ਸ਼ਾਹ ਦਾ ਜਿਹਨੂੰ ਕਹਿੰਦੇ ਨਾ ਵੀ ਮਿਊਜ਼ਿਕ ਸੀਗਾ ਤੇ ਹੈਪੀ ਰਾਏਕੋਟ ਦੇ ਲਿਰਿਕਸ ਬੇਸਿਕਲੀ ਕਿਉਂਕਿ ਜਿੱਥੋਂ ਲੱਗਦਾ ਇਸ ਥੋੜਾ ਜਿਹਾ ਮੈਂ ਟ੍ਰੇਲਰ ਤੇ ਮੂਵੀ ਦਾ ਦੇਖਿਆ ਜਿਹਦੇ ਚ ਇੱਕ ਚੀਜ਼ ਲੱਗਦੀ ਹੈ ਵੀ ਗਿੱਪੀ ਤੇ ਜਿਹੜੇ ਇਹਨਾਂ ਦਾ ਦੁਬਾਰਾ ਤੋਂ ਇੱਕ ਯੂਥਫੁਲ ਵਾਲੇ ਰੋਲ ਚ ਨਜ਼ਰ ਆ ਰਹੇ ਨੇ ਕਾਫੀ ਦੇਰ ਤੋਂ ਜਿਹੜੀਆਂ ਮੂਵੀ ਸੀਗੀਆਂ ਉਹ ਇਸ ਤਰ੍ਹਾਂ ਦੀ ਆਉਂਦੀਆਂ ਸੀ ਜਿੱਦਾਂ ਮੈਂ ਵੈਸੇ

0: ਕੀਤੀ ਵੀ ਗਿਆਨ ਵੰਡਦੇ ਫਿਰਦੇ ਆ ਜਿਦਾਂ ਤੇ ਉਹ ਗਿਆਨ ਦੀਆਂ ਮੂਵੀ ਜ਼ਿਆਦਾ ਹੁੰਦੀ ਸੀ ਕਿਉਂਕਿ ਆਪਾਂ ਕਾਫੀ ਚੀਜ਼ਾਂ ਉਹਨਾਂ ਤੇ ਦੇਖ ਰਹੇ ਸੀਗੇ ਬਟ ਹੁਣ ਇਹ ਮੂਵੀ ਥੋੜੀ ਜਿਹੀ ਮੈਨੂੰ ਲੱਗਦਾ ਵੀ ਡਿਫਰੈਂਟ ਸਟਾਈਲ ਦੀ ਲੱਗਦੀ ਹੈ ਐਂਟਰਟੇਨਿੰਗ ਜ਼ਿਆਦਾ ਲੱਗਦੀ ਹੈ
1: ਕਿਉਂਕਿ ਸਟ੍ਰੈਸ ਤਾਂ ਲਾਈਫ ਚ ਹੀ ਬਹੁਤ ਹੈ ਜਦੋਂ ਆਪਾਂ ਜਾਂਦੇ ਹਾਂ ਮੂਵੀ ਦੇਖਣ ਤਾਂ ਮਨ ਕਰਦਾ ਕਿ ਕੁਛ ਰਿਲੈਕਸਿੰਗ ਹੋਵੇ ਕਿ ਦੋ ਤਿੰਨ ਘੰਟੇ ਬੰਦਾ ਰਿਲੈਕਸ ਹੋ ਜਾਵੇ ਦੇਖ ਕੇ ਤਾਂ ਵਾਕਈ ਕੁਛ ਇਸ ਤਰ੍ਹਾਂ ਦਾ ਹੀ ਮੂਡ ਲੱਗ ਰਿਹਾ
0: ਜੀ ਸੋ ਇਸ ਤਰ੍ਹਾਂ ਦੀ ਜਿਹੜੀ ਹੈ ਜੀ ਇਹ ਮੂਵੀ ਜਲਦੀ ਮੈਨੂੰ ਲੱਗਦਾ ਰਿਲੀਜ਼ ਹੋਣ ਵਾਲੀ ਹੋਏਗੀ ਇਹਦੇ ਬਾਰੇ ਵੀ ਗੱਲਬਾਤ ਕਰਾਂਗੇ ਆਉਣ ਵਾਲੇ ਟਾਈਮ ਚ ਹੋਰ ਵੀ ਮੂਵੀਜ਼ ਜਿਹੜੀਆਂ ਬੜੀਆਂ ਇੱਕ ਟ੍ਰੈਂਡ ਹੀ ਚੱਲ ਜਾਂਦਾ ਲੋਕੀ ਜਦੋਂ ਇੱਕ ਪਾਸੇ ਸ਼ੁਰੂ ਹੁੰਦੇ ਫਿਰ ਉਸੇ ਪਾਸੇ ਨੂੰ ਹੀ ਸ਼ੁਰੂ ਹੋ ਜਾਂਦੇ ਆ ਤੇ ਜੀ ਤੇ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲੈ ਲਈਏ ਜੀ
2: ਜਿੰਮੇਦਾਰੀ।
3: ਨਮਸਤੇ ਸਤਿ ਸ਼੍ਰੀ ਅਕਾਲ ਆਦਾ।

0: ਜੇ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਇ ਵਾਲਿਆਂ ਨੂੰ 403-400-0403-400-0203 ਤੇ ਕਾਲ ਕਰਨ ਦੀ www.iwebguy.ca
1: एयरड्री अब आपकी फैमिली की सेहत को मिल गया है एक नया घर।
2: पेश है लाइफलाइन मेडिकल क्लिनिक जहां बेहतरीन देखभाल आपके बिल्कुल करीब है।
1: मिलिए डॉक्टर मघर शाह और डॉक्टर समरीन रहमान से।
2: हमारे तजुर्बाकार डॉक्टर्स आपको देते हैं मुकम्मल केयर।
1: खवातीन की सेहत से लेकर बच्चों की देखभाल और रूटीन चेकअप तक इंग्लिश हिंदी और उर्दू में कंसल्टेशन दस्तियाब है।
2: नए पेशेंट्स का खैर मकदम है और वॉक इन सुबह 9 बजे से शाम 6 बजे तक खुले हैं।
1: आज ही विजिट करें किंग्स व्यू बुलेवर्ड पर या कॉल करें 587-360-6890 687-360-6890 लाइफलाइन मेडिकल क्लिनिक।
2: आपकी सेहत हमारी जिम्मेदारी।
3: हेलो नमस्ते सत श्री अकाल आदाब। लिसनिंग टू कैलगरी'स मोस्ट पॉपुलर रेडियो रेडियो सबरंग 94.7
4: FM। टेक योर बिजनेस बियॉन्ड वॉल्स and straight to your audience. Sabrong Radio now comes live to your location, bringing energy, excitement, and real-time engagement. From store openings to special events, from product launches to community celebrations, we don't just promote your business, we create an experience your customers remember. Our team reaches your venue, connects with the crowd, and broadcasts your brand across a wide 250-kilometer network. More visibility, more trust, more customers. Let your business be seen, heard, and celebrated. Book your live promotion today with Sabrong Radio. Your brand, on air and on ground. Visit sabrong.ca or call 403-400-0203.
5: ਇੱਕ ਵਾਰੀ ਫਿਰ ਤੋਂ ਸਵਾਗਤ ਹੈ ਜੀ ਸਬਰੰਗ ਰੇਡੀਓ 94.7 ਐਫਐਮ ਦੇ ਸਾਰੇ ਲਿਸਨਰਸ ਦਾ। ਅੱਜ ਦੇ ਪ੍ਰੋਗਰਾਮ 'ਚ ਕੁਛ ਇੱਕ ਆਪਾਂ ਲੋਕਲ ਅਤੇ ਇੰਟਰਨੈਸ਼ਨਲ ਖਬਰਾਂ ਜਿਹੜੀਆਂ ਨੇ ਅੱਜ ਕੱਲ੍ਹ ਤੁਹਾਨੂੰ ਪਤਾ ਵੀ ਇਰਾਨ ਇਰਾਕ ਹੀ ਨਿਕਲਦਾ ਹਾਲੇ ਵੀ ਮੂੰਹ 'ਚੋਂ ਕਿਉਂਕਿ ਉਹਨਾਂ ਨੇ ਲੜਾਈ ਐਡੀ ਲੰਬੀ ਲੜੀ ਹੈ ਅਤੇ ਹਨਾ ਜੀ ਅਤੇ ਉਹਦੇ ਪੀਸ ਟਾਕ ਦੀ ਗੱਲਬਾਤ ਚੱਲ ਰਹੀ ਹੈ ਜਿੱਦਾਂ ਪਾਕਿਸਤਾਨ ਨੇ ਕਿਹਾ ਕਿਉਂਕਿ ਪਾਕਿਸਤਾਨ ਦਾ ਵੀ ਉਹ 'ਚ ਵੱਡਾ ਰੋਲ ਨਜ਼ਰ ਆ ਰਿਹਾ ਇਸ ਵਾਰੀ ਪਹਿਲੀ ਵਾਰੀ ਹੋ ਰਿਹਾ ਜਿਹਨੂੰ ਕਹਿੰਦੇ ਨਾ ਵੀ ਇੰਡੀਆ ਆਪਣੇ ਆਪ ਨੂੰ ਵੱਡੀ ਜਿਹਨੂੰ ਕਹਿੰਦੇ ਨਾ ਇੱਕ ਅਰਥ ਵਿਵਸਥਾ ਹੈ ਜਾਂ ਵੱਡਾ ਰੋਲ ਤੇ ਸਮਝਦਾ ਉਸ ਏਰੀਏ ਦੇ ਵਿੱਚ ਬਟ ਜਿਸ ਤਰੀਕੇ ਨਾਲ ਅਮੈਰੀਕਾ ਨੇ ਪਾਕਿਸਤਾਨ ਨੂੰ ਅੱਗੇ ਕਰਕੇ ਤੇ ਇੰਡੀਆ ਦੀ ਜਿਹੜੀ ਇੱਕ ਇਮੇਜ ਸੀਗੀ ਉਹ ਥੋੜ੍ਹੀ ਜਿਹੀ ਡਾਊਨ ਕੀਤੀ ਹੈ ਬਟ ਉਹਦੇ 'ਚ ਇਟਸ ਨੋਟ ਇਕੱਲਾ ਦੂਜੇ ਪਾਸੇ ਪਾਕਿਸਤਾਨ ਤੋਂ ਇਲਾਵਾ ਇਰਾਨ ਦੀ ਵੀ ਜਿਹੜੀ ਦੋਸਤੀ ਉਹ ਬਹੁਤ ਜ਼ਿਆਦਾ ਇੰਡੀਆ ਦੇ ਨਾਲ ਸੀਗੀ ਬਟ ਦੋਨਾਂ ਨੇ ਜਿਹੜਾ ਉਹ ਪਾਕਿਸਤਾਨ ਨੂੰ ਜ਼ਿਆਦਾ ਚੁਣਿਆ ਐਜ਼ ਅ ਦੋਸਤ ਦੇ ਰੂਪ 'ਚ ਜਾਂ ਮੀਡੀਆ ਜਿਹਨੂੰ ਕਹਿੰਦੇ ਨਾ ਵੀ ਮੀਡੀਏਸ਼ਨ ਕਰਨ ਵਾਸਤੇ ਇਨਸਟੈਡ ਵੀ ਉਹ ਇੰਡੀਆ ਨੂੰ ਚੁਣਦੇ ਜਾਂ ਹੋਰ ਕਿਸੇ ਕੰਟਰੀ

ਸੋ ਇਹ ਸੀਗੀ ਜੀ ਨੋਰਾ ਫਤਿਹ ਜਿਹੜੇ ਪਰਫੋਰਮ ਕਰ ਰਹੀ ਹੈ ਓਪਨਿੰਗ ਵਾਸਤੇ ਅਤੇ ਕਿਉਂਕਿ ਇਟਸ ਗੁੱਡ ਥਿੰਗ ਓਪਨਿੰਗ ਮੈਚ ਜਿਹੜਾ ਕੈਨੇਡਾ ਦੇ ਵਿੱਚ ਤੁਹਾਨੂੰ ਪਤਾ ਫੀਫਾ ਵਰਲਡ ਕੱਪ ਦਾ ਸ਼ੁਰੂ ਹੋਣ ਜਾ ਰਿਹਾ ਜਿਹਦੇ ਕਰਕੇ ਇਹ ਓਪਨਿੰਗ ਦੇ ਵਿੱਚ ਅੱਜ ਪਰਫੋਰਮ ਕੀਤਾ ਅਤੇ ਕਾਫੀ ਜ਼ਿਆਦਾ ਵਿਊਜ਼ ਜਿਹੜੇ ਨੇ ਉਹ ਲਗਾਤਾਰ ਤੇਜ਼ੀ ਦੇ ਨਾਲ ਆਉਣੇ ਸ਼ੁਰੂ ਹੋ ਗਏ ਆ ਅਤੇ ਲੋਕ ਜਿਹੜੇ ਨੇ ਉਹ ਦੇਖ ਰਹੇ ਆ ਪ੍ਰੋਗਰਾਮ ਦੇ ਵਿੱਚ

ਜੀ ਸੋ ਇਹ ਇੱਕ ਵਧੀਆ ਗੱਲ ਹੈ ਵੈਸੇ ਕਿਉਂਕਿ ਨੋਰਾ ਫਤਿਹ ਤੁਹਾਨੂੰ ਪਤਾ ਵੀ ਬਾਲੀਵੁੱਡ ਦੇ ਵਿੱਚ ਤਾਂ ਕਾਫੀ ਸ਼ਾਹੀ ਹੈ ਅਤੇ ਇੱਥੇ ਵੀ ਉਹਨੇ ਵਧੀਆ ਤਰੀਕੇ ਦਾ ਪਰਫੋਰਮ ਕਰਕੇ ਲੋਕਾਂ ਨੂੰ ਜਿਹੜਾ ਆਪਣੇ ਵੱਲ ਧਿਆਨ ਜਿਹੜਾ ਅਟਰੈਕਟ ਕੀਤਾ ਸੋ ਇਸ ਕਰਕੇ ਲੋਕਾਂ ਨੇ ਜਿਹੜਾ ਉਹਨੂੰ ਇਸ ਵਾਰੀ ਇਸ ਵਾਸਤੇ ਸ਼ੁਰੂ ਕਰਵਾਇਆ ਵੀ ਉੱਥੇ ਆ ਕੇ ਪਰਫੋਰਮ ਕਰੇ ਗਾਣੇ ਤਾਂ ਨਾਲ ਦੀ ਨਾਲ ਹੀ ਚੱਲਦੇ ਰਹਿਣਗੇ ਖਬਰਾਂ ਵੀ ਚੱਲਦੀਆਂ ਰਹਿਣਗੀਆਂ ਕੁਛ ਇੱਕ ਗੱਲਾਂ ਬਾਤਾਂ ਜਿਹੜੀਆਂ ਉਹ ਤੁਹਾਡੇ ਨਾਲ ਕਰਾਂਗੇ ਪਰ ਉਸ ਤੋਂ ਪਹਿਲਾਂ ਇੱਕ ਗੀਤ ਜਿਹੜਾ ਜੀ ਉਹ ਮੇਰੇ ਨਜ਼ਰਾਂ ਦੇ ਸਾਹਮਣੇ ਆ ਰਿਹਾ ਨਵਾਂ ਹੀ ਗਾਣਾ ਆਇਆ ਕਿਉਂਕਿ ਨਵੇਂ ਨਵੇਂ ਕਾਫੀ ਗੀਤ ਜਿਹੜੇ ਨੇ ਆਉਂਦੇ ਰਹਿੰਦੇ ਆ ਉਹਨਾਂ 'ਚੋਂ ਇੱਕ ਇਹ ਵੀ ਗੀਤ ਹੈ ਜਿਹੜਾ ਅੱਜ ਚੱਲ ਰਿਹਾ ਸੋ ਸੁਣਦੇ ਹਾਂ ਇਹ ਗੀਤ ਫਿਰ ਇਸ ਤੋਂ ਬਾਅਦ ਆਪਾਂ ਵਾਪਸ ਮਿਲ ਕੇ ਬਾਕੀ ਦੀਆਂ ਖਬਰਾਂ ਅਤੇ ਗੱਲਾਂ ਬਾਤਾਂ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ 7 ਤੋਂ 8 ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ।

0: ਇਹ ਸੀਗਾ ਜੀ ਇੱਕ ਗਾਣੇ ਨਵੇਂ ਨਵੇਂ ਆ ਰਹੇ ਨੇ ਕਾਫੀ ਜਿਹੜੇ ਆਪਾਂ ਸੁਣ ਰਹੇ ਆ ਸੁਣਾ ਰਹੇ ਆ ਤੁਹਾਨੂੰ ਬਟ ਪ੍ਰੋਗਰਾਮ ਚ ਅੱਗੇ ਵਧਣ ਤੋਂ ਪਹਿਲਾਂ ਜੀ ਇੱਕ ਛੋਟੀ ਜਿਹੀ ਪਹਿਲਾਂ ਕਮਰਸ਼ੀਅਲ ਬ੍ਰੇਕ ਲੈ ਲਈਏ ਕਿਉਂਕਿ ਸਮਾਂ ਥੋੜਾ ਜਿਹਾ ਹਲੇ ਸਾਡੇ ਕੋਲ ਬਚਿਆ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਤੇ ਤੁਹਾਨੂੰ ਦੱਸ ਦਈਏ ਵੀ ਅੱਜ ਦੇ ਪ੍ਰੋਗਰਾਮ ਚ ਮੈਂ ਰਜੇਸ਼ ਤੇ ਮੇਰੇ ਨਾਲ ਚਰਨਦੀਪ ਕੌਰ ਜੀ ਸ਼ਾਮਲ ਨੇ ਅੱਜ ਦੇ ਪ੍ਰੋਗਰਾਮ ਚ ਆਪਾਂ ਗੱਲਾਂ ਬਾਤਾਂ ਕਰ ਰਹੇ ਹਾਂ ਆਪਣੀਆਂ ਤੇ ਪ੍ਰੋਗਰਾਮ ਦੇ ਵਿੱਚ ਜੀ ਚਰਨ ਜੀ ਕਿੱਦਾਂ ਲੱਗ ਰਿਹਾ ਸੋ ਫਾਰ ਪ੍ਰੋਗਰਾਮ ਜੀ
1: ਪ੍ਰੋਗਰਾਮ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਲੱਗ ਰਿਹਾ ਮੈਨੂੰ ਤੇ ਵੈਸੇ ਹੀ ਦੁਨੀਆਂ ਦਾ ਹਾਲ ਜਾਣਨ ਦੀ ਬੜੀ ਇੱਛਾ ਹੁੰਦੀ ਹੈ ਔਰ ਮੈਨੂੰ ਲੱਗਦਾ ਕਿ ਵੀ ਮੇਰਾ ਇਹ ਸ਼ੌਂਕ ਵੀ ਇੱਥੇ ਪੂਰਾ ਹੋਏਗਾ
0: ਜੀ ਬਿਲਕੁਲ ਜੀ ਡੈਫੀਨੇਟਲੀ ਬਹੁਤ ਵਧੀਆ ਹੈ ਕਿਉਂਕਿ ਰੇਡੀਓ ਜਿਹਨਾਂ ਨੂੰ ਚੰਗਾ ਲੱਗਦਾ ਤੇ ਉਹਨਾਂ ਨੂੰ ਪਤਾ ਵੀ ਜਿਸ ਤਰ੍ਹਾਂ ਲੋਕੀ ਸੁਣਨ ਵਾਲਿਆਂ ਨੂੰ ਕਿਉਂਕਿ ਜਿਹੜੇ ਦੋਸਤ ਸਾਡੇ ਸੁਣਦੇ ਨੇ ਜਦੋਂ ਫੋਨ ਕਰਕੇ ਦੱਸਦੇ ਆ ਆਵਾਜ਼ ਨਹੀਂ ਠੀਕ ਆ ਰਹੀ ਜੀ ਇਹ ਠੀਕ ਕਰ ਲਿਓ ਜੀ ਆ ਨਹੀਂ ਮਤਲਬ ਇਟ ਮੀਨਸ ਵੀ ਕਿੰਨਾ ਜ਼ਿਆਦਾ ਆਪਣਾ ਆਪਣਾ ਚਾਹ ਹੁੰਦਾ
1: ਦੇਖੋ ਕਿੰਨੇ ਕਨੈਕਟਡ ਹੈਗੇ ਆ ਉਹ ਅਗਰ ਉਹਨਾਂ ਨੂੰ ਆਵਾਜ਼ ਠੀਕ ਨਹੀਂ ਆ ਰਹੀ ਤੇ ਉਹ ਆਪਣੀ ਡਿਊਟੀ ਸਮਝਦੇ ਆ ਕਿ ਇਨਫੋਰਮ ਵੀ ਕੀਤਾ ਜਾਵੇ ਤਾਂ ਕਿ ਬਾਕੀ ਲਿਸਨਰਸ ਵੀ ਇਸ ਦਾ ਪੂਰਾ ਬੈਨੀਫਿਟ ਲੈ ਸਕਣ
0: ਹਾਂਜੀ ਬਿਲਕੁਲ ਕਿਉਂਕਿ ਸਾਰਿਆਂ ਵਾਸਤੇ ਜਿਹੜਾ ਵੀ ਬੰਦਾ ਆਪਣਾ ਟਾਈਮ ਦਿੰਦਾ ਸਾਡੀ ਵੀ ਇਹੀ ਕੋਸ਼ਿਸ਼ ਰਹਿੰਦੀ ਵੀ ਉਹਨਾਂ ਨੂੰ ਉਹਨਾਂ ਦੇ ਟਾਈਮ ਦੀ ਪੂਰੀ ਵੈਲਿਊ ਮਿਲਣੀ ਚਾਹੀਦੀ ਤਾਂ ਕਿ ਉਹ ਉਸ ਤਰੀਕੇ ਦੇ ਨਾਲ ਪ੍ਰੋਗਰਾਮ ਨੂੰ ਜਿਹੜਾ ਇੰਜੋਏ ਕਰ ਸਕਣ ਤੇ ਬਿਲਕੁਲ ਆਪਾਂ ਕੋਸ਼ਿਸ਼ ਕਰ ਦਾਂਗੇ ਜੀ ਇਸੇ ਤਰੀਕੇ ਨਾਲ ਕਿ ਵੀ ਆਪਾਂ ਪ੍ਰੋਗਰਾਮ ਤੁਹਾਡੇ ਵਾਸਤੇ ਹਾਲੇ ਥੋੜੀਆਂ ਜਿਹੀਆਂ ਹੋਰ ਖਬਰਾਂ ਤੇ ਗੱਲਾਂ ਬਾਤਾਂ ਪੇਸ਼ ਕਰਾਂਗੇ ਪਰ ਉਸ ਤੋਂ ਪਹਿਲਾਂ ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ ਲੈਂਦੇ ਬ੍ਰੇਕ ਲੈ ਕੇ ਫਿਰ ਵਾਪਸ ਮਿਲਦੇ ਹਾਂ ਤੇ ਬਾਕੀ ਦੀਆਂ ਖਬਰਾਂ ਜਿਹੜੀਆਂ ਨੇ ਬ੍ਰੇਕ ਤੋਂ ਬਾਅਦ ਤੇ ਗੱਲਾਂ ਬਾਤਾਂ ਕਰਦੇ ਹਾਂ ਸਬਰੰਗ ਰੇਡੀਓ 94
2: ਕੀ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਇ ਵਾਲਿਆਂ ਨੂੰ 403-400-0203-403-400-0203 ਤੇ ਕਾਲ ਕਰਨ ਦੀ www.iwebguy.ca
3: एयरड्री अब आपकी फैमिली की सेहत को मिल गया है एक नया घर
4: पेश है लाइफलाइन मेडिकल क्लिनिक जहां बेहतरीन देखभाल आपके बिल्कुल करीब है
3: मिलिए डॉक्टर मघर शाह और डॉक्टर समरीन रहमान से
4: हमारे तजुर्बाकार डॉक्टर्स आपको देते हैं मुकम्मल केयर
3: खवातीन की सेहत से लेकर बच्चों की देखभाल और रूटीन चेकअप्स तक इंग्लिश हिंदी और उर्दू में कंसल्टेशन दस्तियाब है
4: नए पेशेंट्स का खैर मकदम है और वॉक इन सुबह 9 बजे से शाम 6 बजे तक खुले हैं
3: आज ही विजिट करें किंग्स व्यू बुलेवर्ड पर या कॉल करें 587-360-6890 687-360-6890 लाइफलाइन मेडिकल क्लिनिक
4: आपकी सेहत हमारी जिम्मेदारी
5: अपने बिजनेस को दीवारों से बाहर निकालिए और सीधे अपने ग्राहकों तक पहुंचाइए सबरंग रेडियो अब आता है लाइव आपके लोकेशन पर जहां होता है एनर्जी एक्साइटमेंट और रियल कनेक्शन चाहे हो आपकी शॉप ओपनिंग कोई खास इवेंट प्रोडक्ट लॉन्च या कम्युनिटी सेलिब्रेशन हम सिर्फ प्रमोशन नहीं करते हम आपके ब्रांड को एक यादगार अनुभव बना देते हैं हमारी टीम पहुंचती है आपके पास लोगों से जुड़ती है और आपकी पहचान को फैलाती है पूरे 250 किलोमीटर के नेटवर्क में ज्यादा पहचान ज्यादा भरोसा ज्यादा ग्राहक अपने बिजनेस को बनाइए खास दिखाइए सुनाइए और सेलिब्रेट कराइए आज ही बुक कीजिए सबरंग रेडियो के साथ आपका ब्रांड ऑन एयर भी और ऑन ग्राउंड भी Monday, Tuesday, Thursday, and Friday, 7 to 8 p.m. Sunday, 1 to 5 p.m.
6: Asia Pacific Immigration Consulting Limited. Student visa, visitor visa, super visa, LMIA applications, family immigration, provincial nominee application, ate citizenship application vich lamba tajruba te maharat rakhda hai. Tuhadi sahulat layi main Maninder Singh Tillon ate Inderjot Kaur Tillon ikko chhat het immigration ate insurance diyan sewawan pradan karde hain. Sanu sampark karn layi 403-225-1111 Maninder Singh Tillon Asia Pacific Immigration Consulting Limited.
7: Regulated Canadian Immigration Consultant.
6: 403-225-1111.
5: From the heart of Calgary to every corner within a 250 kilometer reach, Sabrang Radio is connecting voices, stories, and communities like never before. Whether you're in Calgary, Airdrie, Chestermere,

0: Cochrane, or tuning in from Okotoks, High River, Strathmore, and beyond, we are one sound, one family, one Sebring. Feel the rhythm, celebrate the culture, and stay connected with voices that matter. More events, more stories, more celebrations are on the way, only on Sebring Radio, your voice across every mile. Visit our official website, www.sebring.ca.
1: ਬਿਲਕੁਲ ਜੀ, ਇਹ ਪ੍ਰੋਗਰਾਮ ਜਿਹੜੇ ਨੇ ਤੁਸੀਂ 250-300 ਕਿਲੋਮੀਟਰ ਦੀ ਦੂਰੀ ਤੱਕ ਸੁਣਦੇ ਹੋ ਅਤੇ ਡੈਫੀਨੇਟਲੀ ਦੂਰ ਦੂਰ ਤੱਕ ਪ੍ਰੋਗਰਾਮ ਸੁਣੇ ਜਾਂਦੇ ਆ ਅਤੇ ਅੱਜ ਦੇ ਪ੍ਰੋਗਰਾਮ 'ਚ ਕੁਛ ਇੱਕ ਖਾਸ ਗੱਲਾਂ ਬਾਤਾਂ ਅਤੇ ਖਬਰਾਂ ਜਿਹੜੀਆਂ ਨੇ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਮੈਂ ਰਜੇਸ਼ ਅਤੇ ਮੇਰੇ ਨਾਲ ਚਰਨਦੀਪ ਕੌਰ ਜੀ। ਹਾਂਜੀ, ਅਤੇ ਅੱਜ ਪ੍ਰੋਗਰਾਮ 'ਚ ਗੱਲਬਾਤ ਨੂੰ ਥੋੜ੍ਹਾ ਜਿਹਾ ਅੱਗੇ ਵਧਾਉਂਦੇ ਹਾਂ, ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਫਿਰ ਬ੍ਰੇਕ ਤੋਂ ਬਾਅਦ ਆਪਾਂ ਆਪਣੀਆਂ ਗੱਲਾਂ ਜਿਹੜੀਆਂ ਜੀ ਇਸੇ ਤਰੀਕੇ ਨਾਲ ਕਰਦੇ ਹਾਂ।
2: अपने परिवार ले फैमिली डॉक्टर सिक्योर करो।
3: कॉल करो 587-360-6890 लाइफ लाइन मेडिकल क्लिनिक। वॉक इन सवेरे 9 बजे तो शाम 6 बजे तक।
2: सानू मिलो किंग्स व्यू बुलेवर्ड ते या कॉल करो 587-360-6890।
3: थोड़े परिवार दी सेहत साड़ी जिम्मेदारी।

0: ਇਹ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਏ ਵਾਲਿਆਂ ਨੂੰ 403-400-0203-400-0203 ਤੇ ਕਾਲ ਕਰਨ ਦੀ www.iwebguy.ca
1: एयरड्री अब आपकी फैमिली की सेहत को मिल गया है एक नया घर।
2: पेश है लाइफलाइन मेडिकल क्लिनिक जहां बेहतरीन देखभाल आपके बिल्कुल करीब है।
1: मिलिए डॉक्टर मघर शाह और डॉक्टर समरीन रहमान से।
2: हमारे तजुर्बाकार डॉक्टर्स आपको देते हैं मुकम्मल केयर।
1: खवातीन की सेहत से लेकर बच्चों की देखभाल और रूटीन चेकअप्स तक इंग्लिश हिंदी और उर्दू में कंसल्टेशन दस्तियाब है।
2: नए पेशेंट्स का खैर मकदम है और वॉक इन सुबह 9 बजे से शाम 6 बजे तक खुले हैं।
1: आज ही विजिट करें किंग्स व्यू बुलेवर्ड पर या कॉल करें 587-360-6890 687-360-6890 लाइफलाइन मेडिकल क्लिनिक।
2: आपकी सेहत हमारी जिम्मेदारी।
3: नमस्ते सत श्री अकाल आदाब। लिसनिंग टू कंट्रीज मोस्ट पॉपुलर रेडियो रेडियो सब रॉक 94.7 एफएम।
4: Take your business beyond walls and straight to your audience. Sabrong Radio now comes live to your location, bringing energy, excitement, and real-time engagement. From store openings to special events, from product launches to community celebrations, we don't just promote your business, we create an experience your customers remember. Our team reaches your venue.
5: ਬਿਲਕੁਲ ਜੀ, ਇਹ ਜਿਹੜੇ ਪ੍ਰੋਗਰਾਮ ਨੇ ਲੈ ਕੇ ਤੇ ਤੁਹਾਡੇ ਬਿਜ਼ਨਸ ਤੱਕ ਵੀ ਆਉਂਦੇ ਹਾਂ ਆਪਾਂ, ਉੱਥੇ ਆ ਕੇ ਵੀ ਇਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਕਰਦੇ ਹਾਂ, ਨਾਲ ਦੀ ਨਾਲ ਹੀ ਪ੍ਰੋਗਰਾਮ ਨੂੰ ਤੁਸੀਂ ਪ੍ਰਮੋਟ ਕਰ ਸਕਦੇ ਹੋ ਆਪਣੇ ਬਿਜ਼ਨਸ ਨੂੰ, ਕਿਉਂਕਿ ਸੰਡੇ ਦਾ ਟਾਈਮ ਜਿਹੜਾ 1 ਵਜੇ ਤੋਂ ਲੈ ਕੇ 5 ਵਜੇ ਤੱਕ ਸਪੈਸ਼ਲ ਟਾਈਮ ਹੁੰਦਾ, ਜਿਸ ਟਾਈਮ ਦੇ ਵਿੱਚ ਤੁਸੀਂ ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਸਾਡੇ ਨਾਲ ਕਰ ਸਕਦੇ ਹੋ। ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੁਛ ਇੱਕ ਪ੍ਰੋਗਰਾਮ ਹੋਣ ਜਾ ਰਹੇ ਨੇ, ਮੈਂ ਕਹਿੰਦਾ ਵੀ ਥੋੜ੍ਹਾ ਜਿਹਾ ਉਹਦੇ ਬਾਰੇ ਆਪਾਂ ਜਾਣਕਾਰੀ ਦੇ ਦਿੰਦੇ ਹਾਂ ਇਸ ਤੋਂ ਪਹਿਲਾਂ ਕਿ ਆਪਾਂ ਦੂਸਰੀਆਂ ਥੋੜ੍ਹਾ ਜਿਹਾ ਸੈਟਲਿਜ ਦੇ ਅੰਦਰ ਪੌਂਡ ਪਾਰਟੀ ਹੋ ਰਹੀ ਹੈ ਉਹਦੇ ਬਾਰੇ ਥੋੜ੍ਹਾ ਜਿਹਾ ਜੇ ਤੁਸੀਂ ਦੱਸਣਾ ਚਾਹੋ ਕੁਛ ਤੇ ਜੀ।
6: ਇਹਦੇ ਵਿੱਚ ਬਾਉਂਸੀ ਕੈਸਲਸ ਹੋਣਗੇ, ਭੰਗੜਾ ਹੋਏਗਾ, ਫਿਲੀਪੀਨੋ ਡਾਂਸ ਵੀ ਹੋਏਗਾ, ਸਿੱਖ ਮਾਰਸ਼ਲ ਆਰਟਸ ਗੱਤਕਾ ਵੀ ਇਸ ਦੇ ਵਿੱਚ
5: ਸ਼ਾਮਿਲ,
6: ਹਾਂ ਸ਼ਾਮਿਲ ਕੀਤਾ ਗਿਆ ਹੈ। ਇਸ ਦੇ ਵਿੱਚ ਇੱਕ ਸਾਈਬਰ ਟਰੱਕ ਔਰ ਆਊਟਡੋਰ ਗੇਮਸ ਵੀ ਹੈਗੀਆਂ ਇਸ ਦੇ ਵਿੱਚ, ਫੂਡ, ਆਈਸ ਕ੍ਰੀਮ ਔਰ ਬਹੁਤ ਕੁਛ ਇੰਜੋਏ ਕਰਨ ਨੂੰ ਹੈ ਇਸ ਪੌਂਡ ਪਾਰਟੀ ਦੇ ਵਿੱਚ ਸੈਟਰਡੇਜ ਵਿੱਚ ਜੋ ਹੋ ਰਹੀ ਹੈ 14 ਤਰੀਕ ਨੂੰ।
5: ਸੈਟਰਡੇਜ ਕਮਿਊਨਿਟੀ ਐਸੋਸੀਏਸ਼ਨ ਵਾਲਿਆਂ ਵੱਲੋਂ ਕੀਤੀ ਜਾ ਰਹੀ 14 ਤਰੀਕ ਨੂੰ ਪਾਰਟੀ, ਸੋ ਇਹਦੇ ਚ ਜਿਹੜੇ ਸੈਟਰਡੇਜ ਵਾਲੇ ਤੇ ਹੈਗੇ ਨੇ ਦੂਜੇ ਵੀ ਜਾ ਕੇ ਮੈਨੂੰ ਲੱਗਦਾ ਵੀ ਥੋੜਾ ਬਹੁਤਾ ਫਨ ਕਰ ਸਕਦੇ ਨੇ।
6: ਹਾਂਜੀ ਹਾਂਜੀ,
5: ਇਹਨਾਂ ਵੱਲੋਂ ਖੁੱਲਾ ਸੱਦਾ ਦਿੱਤਾ ਜਾਂਦਾ, ਤੁਸੀਂ ਆਓ ਤੇ ਇਹਨਾਂ ਦੀ ਪਾਰਟੀ ਇੰਜੋਏ ਕਰੋ।
6: 11

0: मतलब 11 जून तो लेके सॉरी 21 जून तक
1: जी
0: इस जर्नी ऑफ जड़ी माइंड है ये चल रही है।
1: बिल्कुल जी, ये वास्ते गलबात करने वास्ते हर नारायण जी जड़े ने वो संडे नु साडे नाल शामिल होंगे, उन्होंने नाले दे बारे आपां गलबात जिहड़ी इह करांगे। इस तो इलावा गुरचरण थिंद जी का भी प्रोग्राम हैगा कोई जी?
0: हाँ जी,
1: इस वीकेंड तुहाडे कोई अपडेट हैगी कोई?
0: हाँ जी, मल्टीकल्चरलिज्म दा जिहड़ा ए मंथ चल रहा
1: जी जी,
0: ते उसी नू लैके गुरचरण कौर थिंद जी प्रोग्राम करवा रहे टैंपल कम्युनिटी जिहड़ा सेंटर है उस दे विच संडे नू
1: जी
0: 11 तो लैके 3 बजे तक ए प्रोग्राम चलेगा ते मल्टीकल्चर इत्थे परफॉर्मेंसेस होणगीआं एंड फूड एंड एवरीथिंग जिहड़ा है वह बहुत इंजॉयमेंट होएगा वी मतलब 11 तो 3 बजे तक 4 घंटे जिहड़े साडे कोल हैगे आ उस दे विच ਬਹੁਤ ਸਾਰੀ
1: ਕਮਿਊਨਿਟੀ ਸੰਡੇ ਨੂੰ ਹੀ ਸਾਡਾ ਸੈਲਰੀਜ ਦਾ ਵੀ ਹੈ ਤੇ ਸੰਡੇ ਨੂੰ ਹੀ ਉਹਨਾਂ ਦਾ ਵੀ ਹੈ ਜੀ 11 ਤੋਂ 3 ਵਜੇ ਤੱਕ ਦੋਨੋਂ ਪ੍ਰੋਗਰਾਮ ਜਿਹੜੇ ਸੰਡੇ ਵਾਲੇ ਦੇਣੀ ਹੈ ਤੇ ਸੈਟਰਡੇ ਵੀ ਪ੍ਰੋਗਰਾਮ ਹੈਗਾ ਕੋਈ ਲਿਖਾਰੀ ਸਭਾ ਦਾ ਤੁਸੀਂ?
0: ਹਾਂਜੀ, ਅਰਪਣ ਲਿਖਾਰੀ ਸਭਾ ਦਾ ਪ੍ਰੋਗਰਾਮ ਹੈਗਾ ਜੀ, ਸਲਾਨਾ ਪ੍ਰੋਗਰਾਮ ਕਰਦੇ ਹੁੰਦੇ ਆ ਉਹ ਵੀ ਸੇਮ ਵੈਨਿਊ ਹੈ ਟੈਂਪਲ ਕਮਿਊਨਿਟੀ ਸੈਂਟਰ ਦੇ ਵਿੱਚ ਹੋ ਰਿਹਾ ਉਹ 12 ਵਜੇ ਸਟਾਰਟ ਕਰਨਗੇ ਪ੍ਰੋਗਰਾਮ।
1: ਠੀਕ ਹੈ ਜੀ,
0: ਉਸ ਦੇ ਵਿੱਚ ਵੀ ਬਹੁਤ ਅਦਬੀ ਸ਼ਖਸੀਅਤਾਂ ਜਿਹੜੀਆਂ ਹਨ ਲਿਖਾਰੀ ਹਨ ਉਹਨਾਂ ਨੂੰ ਇਨਵਾਈਟ ਕਰ ਰਹੇ ਹਨ ਉਹ ਪ੍ਰੋਗਰਾਮ ਵੀ ਬੜਾ ਐਂਟਰਟੇਨਿੰਗ ਰਹਿਣ ਵਾਲਾ ਕਿਉਂਕਿ ਇੰਨੇ ਉੱਚੇ ਕਲਮ ਵਾਲੇ ਲੇਖਕਾਂ ਨੂੰ ਅਸੀਂ ਸੁਣਾਂਗੇ ਉਸ ਦੇ ਵਿੱਚ ਤੇ ਬਹੁਤ ਹੀ ਉੱਚੀਆਂ ਸ਼ਖਸੀਅਤਾਂ ਉਸ ਦੇ ਵਿੱਚ ਇਨਵਾਈਟਡ ਹਨ 12 ਵਜੇ ਸਟਾਰਟ ਕਰਨਗੇ ਤੇ ਉਹ 2 ਜਾਂ 3 ਵਜੇ ਤੱਕ ਉਹਨਾਂ ਨੇ ਉਹ ਕੰਟੀਨਿਊ ਰੱਖਣਾ ਹੈ।
1: ਬਿਲਕੁਲ ਜੀ, ਇਸੇ ਸੈਟਰਡੇ ਮਤਲਬ ਕੱਲ ਨੂੰ ਹੀ ਗੁਲਖਾਨ ਜੀ ਨੇ ਵੀ ਇੱਕ ਇਨਵਾਈਟ ਭੇਜਿਆ ਉਹਨਾਂ ਵੱਲੋਂ ਵੀ ਇੱਕ ਕੰਮ ਜਿਹੜਾ ਕਰਵਾਇਆ ਜਾ ਰਿਹਾ ਇਹਨੂੰ ਕਹਿੰਦੇ ਦਾ ਪਖਤੂਨੋ ਮੇਲਾ। ਠੀਕ ਹੈ ਜੀ, ਇਹਦੇ ਚ ਕੀ ਹੋਏਗਾ ਥੋੜਾ ਜਿਹਾ ਤੁਸੀਂ ਪੜ੍ਹ ਕੇ ਸੁਣਾ ਸਕਦੇ ਹੋ ਤਾਂ ਕਿ ਜਿਹੜੇ ਦੋਸਤ ਪ੍ਰੋਗਰਾਮ ਸੁਣ ਰਹੇ ਉਹਨਾਂ ਨੂੰ ਪਤਾ ਲੱਗ ਜਾਏ ਵੀ ਇਹ ਸੈਟਰਡੇ ਨੂੰ ਵੀ ਪ੍ਰੋਗਰਾਮ ਕਰ ਰਹੇ ਨੇ ਜੀ?
0: ਸੈਟਰਡੇ 13 ਜੂਨ 2026 ਨੂੰ ਇਹ ਸ਼ਾਮ ਦਾ ਪ੍ਰੋਗਰਾਮ ਹੈ ਜੀ 3 ਵਜੇ ਤੋਂ ਲੈ ਕੇ ਔਰ ਰਾਤ ਦੇ 9 ਵਜੇ ਤੱਕ ਪ੍ਰੇਰੀ ਵਿੰਡ ਪਾਰਕ ਨਾਰਥ ਈਸਟ ਦੇ ਵਿੱਚ ਤੇ ਇਸ ਵਿੱਚ ਟਿਕਟਸ ਹੈ ਜੀ ਇੰਡੀਵਿਜੁਅਲਸ ਦੇ ਲਈ $10 ਦੀ ਹੈ ਔਰ ਜੇ ਫੈਮਿਲੀ ਆਉਣੀ ਤਾਂ ਟੋਟਲ ਫੈਮਿਲੀ ਦੇ ਵਾਸਤੇ $25 ਦੇ ਵਿੱਚ ਟਿਕਟਸ ਆਪਾਂ ਨੂੰ ਅਵੇਲੇਬਲ ਹੈਗੀਆਂ। ਇਸ ਦੇ ਵਿੱਚ ਉਹ ਇੰਕਲੂਡ ਕਰ ਰਹੇ ਹਾਂ ਫੂਡ ਹੈ, ਕ੍ਰਿਕਟ ਹੈ, ਬੈਡਮਿੰਟਨ ਹੈ, ਮਿਊਜ਼ਿਕ ਹੈ। ਮੈਨੂੰ ਲੱਗਦਾ ਇਹ ਪ੍ਰੋਗਰਾਮ ਵੀ ਬਹੁਤ ਜ਼ਿਆਦਾ ਐਂਟਰਟੇਨਿੰਗ ਹੋਏਗਾ ਪੂਰੀ ਸ਼ਾਮ ਜਿਹੜੀ ਹੈ ਸਾਡੀ ਸਪੋਰਟਸ ਔਰ ਮਿਊਜ਼ਿਕ ਔਰ ਫੂਡ ਦੇ ਨਾਲ।
1: ਸੈਟਰਡੇ ਵੈਸੇ ਬਹੁਤ ਵਧੀਆ ਮੌਸਮ ਹੈ ਤੇ ਕਈ ਪ੍ਰੋਗਰਾਮ ਜਿਹੜੇ ਨੇ ਇਸ ਵੀਕਐਂਡ ਤੇ ਹੋਣੇ ਆਪਣੀ ਕਮਿਊਨਿਟੀ ਦੇ, ਸੋ ਇਹਨਾਂ ਚ ਤੁਸੀਂ ਇਨਵੋਲਵ ਹੋ ਸਕਦੇ ਹੋ ਤੇ ਦੇਖ ਸਕਦੇ ਹੋ ਵੀ ਕੀ ਕੁਛ ਜਿਹੜੇ ਉੱਥੇ ਤੁਹਾਨੂੰ ਮਿਲੇਗਾ। ਕੁਛ ਟਿਕਟਾਂ ਵਾਲੇ ਨੇ ਜਿੱਦਾਂ $10 ਬੇਸਿਕਲੀ ਕਿਉਂਕਿ ਇਹ ਚ ਫੂਡ ਵੀ ਹੋਣਾ ਤੇ ਬਾਕੀ ਚੀਜ਼ਾਂ ਵੀ ਜਿਹੜੀਆਂ ਕਰਦੇ ਨੇ।
0: ਇੱਕ ਰਜੇਸ਼ ਜੀ ਇੱਕ ਹੋਰ ਇਨਫੋਰਮੇਸ਼ਨ ਹੈ ਕਿ ਫ੍ਰੀ ਐਂਟਰੀ ਫੋਰ ਸਟੂਡੈਂਟਸ ਐਂਡ ਨਿਊ ਕਮਰਸ, ਰਜਿਸਟ੍ਰੇਸ਼ਨ ਉਹਨਾਂ ਲਈ ਰਿਕੁਆਇਰਡ ਹੋਏਗੀ। ਉਹਨਾਂ ਨੇ ਈਮੇਲ ਦਿੱਤੀ ਹੈ ਆਪਣੀ ORCA302@yahoo.com ਦੇ ਉੱਪਰ, ਤੁਸੀਂ ਰਜਿਸਟਰ ਕਰਕੇ ਫ੍ਰੀ ਆ ਸਕਦੇ ਹੋ। ਜਿਹੜੇ ਸਟੂਡੈਂਟਸ ਹੈ ਔਰ ਜਿਹੜੇ ਨਿਊ ਕਮਰਸ ਹੈ ਨਵੇਂ ਆਏ ਹੋਏ ਲੋਕ ਹੈ ਉਹ ਰਜਿਸਟਰ ਕਰਕੇ ਤੇ ਫ੍ਰੀ ਐਂਟਰੀ ਲੈ ਸਕਦੇ ਹੈ।
1: ਵੈਰੀ ਗੁੱਡ, ਬਹੁਤ ਵਧੀਆ ਜੀ ਇਹ ਪ੍ਰੋਗਰਾਮ ਨੇ। ਹੋਰ ਵੀ ਕਈ ਪ੍ਰੋਗਰਾਮ ਜਿਹੜੇ ਨੇ ਆਉਣ ਵਾਲੇ ਟਾਈਮ ਦੇ ਵਿੱਚ ਆ ਰਹੇ ਨੇ ਤੇ ਸੋ ਉਹਦੇ ਬਾਰੇ ਜਾਣਕਾਰੀ ਜਿਹੜੀ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਜਿਵੇਂ ਜਿਵੇਂ ਆਉਣਗੇ। ਵੈਸੇ ਕਾਫੀ ਲੋਕਾਂ ਨੇ ਇਨਫੋਰਮੇਸ਼ਨ ਭੇਜੀ ਵੀ ਹੈ ਬਟ ਹੁਣ ਮੈਂ ਕਾਹਲੀ ਕਾਹਲੀ ਸਾਰੀ ਕਈ ਵਾਰੀ ਨਹੀਂ ਪੜ੍ਹ ਪਾਉਂਦਾ ਬਟ ਤੁਹਾਨੂੰ ਇਹ ਦੱਸੀ ਜਾਵਾਂਗੇ। ਇਸ ਤੋਂ ਇਲਾਵਾ ਜੀ ਤੁਹਾਡੇ ਕੋਈ ਹੋਰ ਕੋਈ ਇਨਫੋਰਮੇਸ਼ਨ ਜਿਹੜੀ ਤੁਸੀਂ ਕੋਈ ਸ਼ੇਅਰ ਕਰਨੀ ਚਾਹੋ ਕੋਈ ਕਿਸੇ ਪ੍ਰੋਗਰਾਮ ਦੀ ਤਾਂ ਨਹੀਂ ਆ ਗਈ? ਅੱਜ ਵੈਸੇ ਮੈਂ ਗੱਲਬਾਤ ਕਰ ਰਿਹਾ ਸੀਗਾ ਅੱਜ NCCA ਵਾਲਿਆਂ ਵੱਲੋਂ ਵੀ ਇੱਕ ਪ੍ਰੋਗਰਾਮ ਕਰਵਾਇਆ ਗਿਆ ਜੀ।
0: ਹਾਂਜੀ, ਉਹਨਾਂ ਦਾ ਵੀ ਅੱਜ ਐਨੂਅਲ ਮੇਰੇ ਖਿਆਲ ਉਹਨਾਂ ਨੇ ਵੱਡਾ ਪ੍ਰੋਗਰਾਮ ਕੀਤਾ।
1: ਹਾਂਜੀ, ਮਲਟੀਕਲਚਰ ਦਾ ਤੇ ਵੈਸੇ ਮੈਂ ਜਾਂਦਾ ਰਿਹਾ ਬਟ ਪਹਿਲਾਂ ਮੈਂ ਮੈਂਬਰ ਸੀਗਾ, ਹੁਣ ਮੈਂ ਮੈਂਬਰ ਨਹੀਂ ਹੈਗਾ ਤੇ ਪ੍ਰੋਗਰਾਮ ਦਾ ਪਤਾ ਨਹੀਂ ਲੱਗਦਾ ਕਈ ਵਾਰੀ ਕਦੋਂ ਹੋ ਜਾਂਦਾ।
0: ਔਰ ਇਸ ਵਾਰੀ ਮੇਰਾ ਵੀ ਮਿਸ ਹੋ ਗਿਆ, ਮੈਂ ਅਕਸਰ ਜਾਂਦੀ ਰਹਿੰਦੀ ਹਾਂ ਉੱਥੇ ਪਰ ਇਸ ਵਾਰ ਕਿਸੇ ਮਤਲਬ ਕੰਮਾਂ ਕਾਰਾਂ ਕਰਕੇ ਅੱਜ ਮੈਂ ਵੀ ਨਹੀਂ ਜਾ ਪਾਈ ਤੇ ਕਾਲਸ ਵੀ ਬਹੁਤ ਸਾਰੀਆਂ ਰਿਸੀਵ ਹੋਈਆਂ ਕਿ ਤੁਹਾਨੂੰ ਅਸੀਂ ਮਿਸ ਕਰ ਰਹੇ ਹਾਂ। ਮੈਂ ਕਿਹਾ ਤੁਹਾਡੇ ਤੋਂ ਜ਼ਿਆਦਾ ਮੈਂ ਉਸ ਪ੍ਰੋਗਰਾਮ ਨੂੰ ਮਿਸ ਕਰ ਰਹੀ ਹਾਂ। ਉਹਨਾਂ ਦਾ ਪ੍ਰੋਗਰਾਮ ਵੀ ਬਹੁਤ ਜ਼ਿਆਦਾ ਇਨਫੋਰਮੇਟਿਵ ਹੁੰਦਾ ਔਰ ਐਂਟਰਟੇਨਿੰਗ ਵੀ ਹੁੰਦਾ ਔਰ ਮੋਰ ਓਵਰ ਉਹਨਾਂ ਦਾ ਫੂਡ ਜਿਹੜਾ ਹੈ ਉਹ ਬੜਾ ਟੇਸਟੀ ਹੁੰਦਾ ਜਿਹੜਾ ਉਹ ਫੂਡ ਸਰਵ ਕਰਦੇ।
1: ਬਿਲਕੁਲ ਜੀ, ਇਹ ਫੂਡ ਦੀ ਤੇ ਖਾਸੀਅਤ ਇਹ ਫੂਡ ਦੀ ਅੱਜ ਬਹੁਤ ਸੋਹਣਾ ਫੂਡ ਸੀਗਾ ਰੋਟਰੀ ਡਿਸਟ੍ਰਿਕਟ 5360 ਇੱਕ ਨਵਾਂ ਹੈਗੀ ਜੀ ਰੋਟਰੀ ਡਿਸਟ੍ਰਿਕਟ ਜਿਹੜਾ ਰੋਟਰੀ ਦਾ ਤੇ ਇਹਨਾਂ ਵੱਲੋਂ ਇੱਕ ਪ੍ਰੋਗਰਾਮ ਕਰਵਾਇਆ ਗਿਆ ਸੀ ਕਮਿਊਨਿਟੀ ਲੀਡਰਸ ਬਿਲਡਰਸ ਆਰਗੇਨਾਈਜੇਸ਼ਨ ਤੇ ਚੇਂਜ ਮੇਕਰਸ ਨੂੰ ਇਕੱਠਿਆਂ ਕਰਕੇ ਤੇ ਇਹ ਥੋਰਨਕਲਿਫ ਕਮਿਊਨਿਟੀ ਹਾਲ ਦੇ ਵਿੱਚ ਸੀਗਾ ਜਿੱਥੇ ਕੈਮ ਸਟੀਵਰਟ ਜਿਹੜੇ ਨੇ ਜੀ ਉਹਨਾਂ ਨੇ ਪ੍ਰੋਗਰਾਮ ਬੇਸਿਕਲੀ ਆਰਗੇਨਾਈਜ਼ ਕੀਤਾ ਸੀਗਾ ਤੇ ਰੋਬ ਜਿਹੜੇ ਨੇ ਇਹਨਾਂ ਦੇ ਗਵਰਨਰ ਜਿਹੜੇ ਉੱਥੇ ਲੀਡਰ ਸੀਗੇ ਉਹਨਾਂ ਨੇ ਵੀ 10 ਮਿੰਟ ਵਾਸਤੇ ਬੋਲਿਆ ਤੇ ਇਨਫੋਰਮੇਸ਼ਨ ਸ਼ੇਅਰ ਕੀਤੀ। ਬਟ ਇਹਦੇ 'ਚ ਕਾਫੀ ਅਲੱਗ ਅਲੱਗ ਕਮਿਊਨਿਟੀ ਐਸੋਸੀਏਸ਼ਨ ਨੂੰ ਮਿਲਣ ਦਾ ਮੌਕਾ ਮਿਲਿਆ ਬਟ ਉਸ ਤੋਂ ਵੀ ਵੱਧ ਜਿਹੜੀ ਇੱਕ ਚੀਜ਼ ਮੈਨੂੰ ਬੜੀ ਵਧੀਆ ਲੱਗੀ ਜਿਹੜੇ ਐਲਡਰ ਹੁੰਦੇ ਨੇ ਸਾਡੇ
0: ਸੀਨੀਅਰ
1: ਜਿਹੜੇ

0: ਨਹੀਂ ਐਲਡਰ ਵਰਡ ਜਿਹੜਾ ਸੀਨੀਅਰ ਹੀ ਕਹਿੰਦੇ ਆ ਬਟ ਓਰਿਜਨਲ ਕਮਿਊਨਿਟੀਜ਼ ਦੇ ਜਿਹੜੇ ਹੁੰਦੇ ਨੇ ਫਸਟ ਨੇਸ਼ਨ ਦੇ ਉਹਨਾਂ ਦੇ ਓਮਨ ਸੀਗੇ ਜਿਹਨਾਂ ਦਾ ਨਾਂ ਉਹਨਾਂ ਨੇ ਦੱਸਿਆ ਵੀ ਮੇਰੇ ਜਿਹੜੇ ਪੂਰਵਜ ਸੀਗੇ ਜਿਨ੍ਹਾਂ ਨੇ ਤੁਸੀਂ ਡੀਅਰ ਫੁੱਟ ਦੀ ਗੱਲ ਕਰਦੇ ਹੋ ਜਿੱਥੇ ਘੁੰਮਦੇ ਹਾਂ ਆਪਾਂ ਉਹਨਾਂ ਨੇ ਜਗ੍ਹਾ ਦਿੱਤੀ ਸੀ ਵਿੱਚੋਂ ਲੰਘਣ ਵਾਸਤੇ ਤੇ ਇਸ ਤੋਂ ਇਲਾਵਾ ਹੋਰ ਵੀ ਟ੍ਰੀਟੀਜ਼ ਦੇ ਬਾਰੇ ਗੱਲਬਾਤ ਕੀਤੀ ਵੀ ਜਿਹੜੀ ਟ੍ਰੀਟੀ ਸਾਈਨ ਕੀਤੀ ਹੈ ਉਹ ਇਸ ਕਰਕੇ ਟ੍ਰੀਟੀ ਦਾ ਮਤਲਬ ਇਹ ਸੀਗਾ ਵੀ ਇਸ ਤੋਂ ਪਹਿਲਾਂ ਜਿਹੜੇ ਲੋਕੀ ਉੱਥੇ ਪਹੁੰਚਦੇ ਸੀਗੇ ਤੇ ਇਹਨਾਂ ਨੂੰ ਮਾਰ ਕੁੱਟ ਕਰ ਦਿੱਤੀ ਜਾਂਦੀ ਸੀ ਅੰਦਰ ਨਹੀਂ ਸੀ ਐਂਟਰ ਕਰਨ ਦਿੱਤਾ ਜਾਂਦਾ ਪਰ ਕਹਿੰਦੇ ਵੀ ਆਪਾਂ ਟ੍ਰੀਟੀ ਸਾਈਨ ਕਰਕੇ ਤੇ ਜਿਹੜੇ ਬਾਹਰ ਦੇ ਆਉਣ ਵਾਲੇ ਲੋਕੀ ਸੀ ਉਹਨਾਂ ਨੂੰ ਇੱਥੇ ਆਉਣ ਦਿੱਤਾ ਤਾਂ ਕਿ ਉਹ ਸਾਡੇ ਨਾਲ ਮਿਲ ਕੇ ਰਹਿ ਸਕਣ ਅੱਜ ਕਹਿੰਦੇ ਵੀ ਜਿਹੜੇ ਤੁਹਾਡੇ ਬੰਦੇ ਆ ਉਹ ਇੱਥੇ ਇੰਨੇ ਵਧੀਆ ਤਰੀਕੇ ਨਾਲ ਸੈਟਲ ਹੋ ਗਏ ਕੁਛ ਲੋਕੀ ਤੇ ਕਾਫ਼ੀ ਗਰੀਬ ਕੰਟਰੀਆਂ ਤੋਂ ਵੀ ਹੈਗੇ ਆ ਜਿਹੜੇ ਇੱਥੇ ਆ ਕੇ ਰਹਿੰਦੇ ਉਹਨਾਂ ਨੂੰ ਉੱਥੇ ਉਹ ਖਾਣਾ ਪੀਣਾ ਜਾਂ ਸਾਰੀਆਂ ਚੀਜ਼ਾਂ ਨਹੀਂ ਸੀ ਮਿਲਦੀਆਂ ਬਟ ਇਹ ਕੰਟਰੀ ਜਿਹੜਾ ਆਪਾਂ ਹਜ਼ਾਰਾਂ ਸਾਲਾਂ ਤੋਂ ਸੈਂਕੜਾ ਸਾਲਾਂ ਤੋਂ ਸੰਭਾਲ ਕੇ ਰੱਖਿਆ ਸੀ ਤੁਸੀਂ ਲੋਕਾਂ ਨੇ ਇੱਥੇ ਆ ਕੇ ਉਸ ਕੰਟਰੀ ਨੂੰ ਇੰਜੋਏ ਕਰਦੇ ਹੋ ਬਟ ਨਾਲ ਦੀ ਨਾਲ ਹੀ ਤੁਸੀਂ ਰੇਸਿਜ਼ਮ ਵੀ ਕਰਦੇ ਹੋ ਕਹਿੰਦੇ ਵੀ ਸਾਡੇ ਲੋਕਾਂ ਨੂੰ ਦੇਖਦੇ ਆ ਸਾਰੇ ਤੁਸੀਂ ਸੜਕ ਤੇ ਇਹੀ ਦੇਖਦੇ ਹੋ ਵੀ ਇਹ ਡਰੰਕਡ ਬੰਦਾ ਜਾਂ ਇਹ ਖਰਾਬ ਬੰਦਾ ਹੈ ਜਾਂ ਮਾੜਾ ਕੰਮ ਹੈ ਉਹ ਬਸ ਥੋੜੇ ਲੋਕੀ ਹੁੰਦੇ ਨੇ ਜਿਹੜੇ ਇੱਦਾਂ ਦੇ ਕਹਿੰਦੇ ਸਾਡੀ ਕਮਿਊਨਿਟੀ ਦੇ ਨੇ ਜਿੱਦਾਂ ਤੁਸੀਂ ਸਾਰੇ ਨਹਾ ਧੋ ਕੇ ਵਧੀਆ ਲੱਗਦੇ ਪਏ ਹੋ ਇਸੇ ਤਰੀਕੇ ਨਾਲ ਜਦੋਂ ਮੈਂ ਆਪਣੀ ਕਮਿਊਨਿਟੀ ਚੋਂ ਨਿਕਲਦਾ ਵਾਂ ਜਿਹੜਾ ਰਿਜ਼ਰਵ ਹੈ ਉੱਥੇ ਵੀ ਸਾਰੇ ਲੋਕੀ ਇੱਦਾਂ ਦੇ ਮਿਹਨਤ ਕਸ਼ ਤੇ ਬਹੁਤ ਮਿਹਨਤ ਕਰਨ ਵਾਲੇ ਲੋਕੀ ਨੇ ਕੁਛ ਇੱਕ ਲੋਕੀ ਹੁੰਦੇ ਜਿਹੜੇ ਇਸ ਤਰੀਕੇ ਦੇ ਤੁਹਾਨੂੰ ਨਜ਼ਰ ਆਉਂਦੇ ਆ ਉਹ ਸਾਨੂੰ ਵੀ ਉਹਨੇ ਕੀ ਨਜ਼ਰ ਆਉਂਦੇ ਆ ਤੇ ਕਹਿੰਦੇ ਵੀ ਇੱਕ ਰੇਸਿਜ਼ਮ ਕਰਨੀ ਬੰਦ ਕਰੋ ਜਿਹੜੇ ਲੋਕੀ ਕਰਦੇ ਨੇ ਪਲੱਸ ਸਾਨੂੰ ਪ੍ਰਮੋਟ ਕਰੋ ਆਪਾਂ ਤੁਹਾਨੂੰ ਜਗ੍ਹਾ ਦਿੱਤੀ ਸਾਡੇ ਬਾਰੇ ਚੰਗਾ ਵੀ ਕਿਹਾ ਕਰੋ ਜੀ ਜਾਣ ਦਾ ਸਮਾਂ ਹੋ ਗਿਆ ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ ਜੀ
1: ਦੇਖੋ ਇੱਕ ਹਿਊਮਨ ਨੇਚਰ ਹੈ ਇੱਕ ਸਟੀਰੀਓਟਾਈਪ ਬਣਾ ਲੈਂਦੇ ਆ ਕਿ ਇਹ ਬੰਦਾ ਇਸ ਤਰ੍ਹਾਂ ਹੈ ਤਾਂ ਇਹ ਸਾਰੇ ਇਸ ਤਰ੍ਹਾਂ ਹੀ ਹੋਣਗੇ ਤਾਂ ਆਪਾਂ ਸਟੀਰੀਓਟਾਈਪ ਨਾ ਬਣਾ ਕੇ ਅਗਰ ਕੋਈ ਕਿਸੇ ਨੂੰ ਅਸੀਂ ਦੇਖਦੇ ਹਾਂ ਕੋਈ ਡਰੰਕਡ ਹੈ ਜਾਂ ਕਿ ਉਹ ਕਿਸੇ ਇੰਡੀਵਿਜੁਅਲ ਦੀ ਉਹ ਗੱਲ ਹੋ ਸਕਦੀ ਹੈ ਪੂਰੀ ਕਮਿਊਨਿਟੀ ਦੀ ਗੱਲ ਨਹੀਂ ਹੋ ਸਕਦੀ ਇਸੇ ਤਰ੍ਹਾਂ ਹੀ ਅਸੀਂ ਆਪਣੀ ਕਮਿਊਨਿਟੀ ਦੀ ਵੀ ਗੱਲ ਕਰੀਏ ਤਾਂ ਲੋਕ ਇੱਕ ਸਟੀਰੀਓਟਾਈਪ ਬਣਾ ਲੈਂਦੇ ਆ ਕਿ ਇਹ ਸਾਰੇ ਇਸ ਤਰ੍ਹਾਂ ਹੀ ਹੁੰਦੇ ਆ ਤੇ ਉਹ ਜਿਹੜੇ ਸਾਰੇ ਇਸ ਤਰ੍ਹਾਂ ਹੀ ਹੁੰਦੇ ਆ ਉਹੀ ਰੇਸਿਜ਼ਮ ਹੈ ਉਸ ਦੇ ਵਿੱਚੋਂ ਹੀ ਆਪਾਂ ਬਾਹਰ ਨਿਕਲਣਾ ਹਰੇਕ ਨੂੰ ਇੱਕ ਇੰਡੀਵਿਜੁਅਲ ਦੀ ਤਰ੍ਹਾਂ ਅਸੀਂ ਦੇਖੀਏ
0: ਬਿਲਕੁਲ ਸੋ ਇਹ ਅੱਜ ਦਾ ਪ੍ਰੋਗਰਾਮ ਸੀਗਾ ਜੀ ਤੇ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਵਜੇ ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕੀਤੇ ਜਾਂਦੇ ਨੇ ਅੱਜ ਦਾ ਪ੍ਰੋਗਰਾਮ ਜਿਹੜਾ ਇੱਥੇ ਸਮਾਪਤ ਕਰਨ ਦੀ ਇਜਾਜ਼ਤ ਹੋ ਜੀ ਥੈਂਕ ਯੂ ਵੈਰੀ ਮੱਚ ਚਰਨਦੀਪ
1: ਮਿਲਦੇ ਹਾਂ ਜੀ
0: ਬਹੁਤ ਮਿਹਰਬਾਨੀ
1: ਹੈਪੀ ਵੀਕਐਂਡ ਇੰਜੋਏ ਕਰੋ ਸਾਰੇ ਮਿਲ ਕੇ ਔਰ ਫਿਰ ਮਿਲਦੇ ਹਾਂ ਅਸੀਂ ਸੰਡੇ ਨੂੰ
0: ਜੀ ਥੈਂਕ ਯੂ

0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: ਸਹੀ ਭਾਈਚਾਰਾ ਰੋਜ਼ਾਨਾ ਦੀ ਜ਼ਿੰਦਗੀ ਨੂੰ ਸੁਖਾਲਾ ਬਣਾ ਦਿੰਦਾ ਹੈ। ਨਾਰਥ ਈਸਟ ਕੈਲਗਰੀ ਦੇ ਹਕਸਲੇ ਵਿੱਚ ਹਰ ਚੀਜ਼ ਇਸੇ ਗੱਲ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਗਈ ਹੈ। ਪਾਰਕਾਂ ਤੇ ਰਸਤਿਆਂ ਤੋਂ ਲੈ ਕੇ ਨੇੜਲੇ ਸਕੂਲਾਂ, ਸ਼ਾਪਿੰਗ ਅਤੇ ਪੂਰੇ ਸ਼ਹਿਰ ਤੱਕ ਪਹੁੰਚ, ਇਹ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਪਰਿਵਾਰ ਆਪਸ ਵਿੱਚ ਜੁੜੇ ਰਹਿ ਸਕਦੇ ਨੇ, ਆਪਣੀ ਰੋਜ਼ਾਨਾ ਦੀ ਰੁਟੀਨ ਬਣਾ ਸਕਦੇ ਨੇ ਅਤੇ ਸ਼ੁਰੂ ਤੋਂ ਹੀ ਘਰ ਵਰਗਾ ਮਹਿਸੂਸ ਕਰ ਸਕਦੇ ਨੇ। ਸਿਰਫ ਇੱਕ ਨਵਾਂ ਭਾਈਚਾਰਾ ਹੀ ਨਹੀਂ, ਤੁਹਾਡੇ ਭਵਿੱਖ ਨੂੰ ਉਸਾਰਨ ਦੀ ਇੱਕ ਜਗ੍ਹਾ। ਹਕਸਲੇ ਦੀ ਖੋਜ ਕਰੋ ਜਿੱਥੇ ਜੀਵਨ ਸਹੀ ਜਗ੍ਹਾ ਸਥਿਤ ਹੈ। genesisland.com ਤੇ ਜਾਓ।
2: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ। ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ, radiosursangam.ca, ਫੋਨ 403-585-0910। ਰੇਡੀਓ ਸੁਰਸੰਗਮ,
3: ਕੈਲਗਰੀਜ਼ ਓਲਡੈਸਟ, ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ। ਸਬਰੰਗ ਰੇਡੀਓ 94.7 FM।
4: ਮੰਡੇ, ਟਿਊਜ਼ਡੇ, ਥਰਸਡੇ, ਫਰਾਈਡੇ 7 ਟੂ 8 PM, ਸੰਡੇਜ਼ 1 ਟੂ 5 PM।
3: ਵਿਜ਼ਿਟ sabrang.ca।
5: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰ ਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆਂ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
4: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
5: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
4: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
5: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 4036171868।
7: ਫਲਾਈਟ ਬਹੁਤ ਲੇਟ ਹੋ ਗਈ, ਖਾਣ ਲਈ ਬਰਗਰ ਲੈ ਲਈਏ?
8: ਨਾ ਜੀ, ਆਪਾਂ ਤੇ ਗਰਮਾ ਗਰਮ ਰੋਟੀ ਖਾਵਾਂਗੇ।
7: ਮਾੜੇ ਨਖਰੇ ਨਾ ਕਰੋ, ਮੈਥੋਂ ਰਾਤ ਦੇ 3 ਵਜੇ ਰੋਟੀਆਂ ਨਹੀਂ ਪੱਕਦੀਆਂ।
8: ਓਹੋ, ਤੁਹਾਨੂੰ ਨਹੀਂ ਕਸ਼ਟ ਦੇਣਾ, ਆਪਾਂ ਚੱਲਣਾ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ ਜੋ 24 ਘੰਟੇ ਖੁੱਲੇ ਹੁੰਦੇ ਨੇ।
7: ਸਮੋਸਾ ਹਾਊਸ ਇੰਡੀਅਨ ਕੁਜ਼ੀਨ, ਬ੍ਰੇਕਫਾਸਟ ਵਿੱਚ ਗਰਮਾ ਗਰਮ ਪਰੌਂਠੇ, ਲੰਚ ਐਂਡ ਡਿਨਰ ਵਿੱਚ ਪੂਰੀਆਂ, ਛੋਲੇ ਭਟੂਰੇ, ਫਿਸ਼ ਟਿੱਕਾ, ਚਾਈਨੀਜ਼ ਇੰਡੀਅਨ ਫੂਡ, ਹਰ ਪ੍ਰਕਾਰ ਦੀਆਂ ਮਿਠਾਈਆਂ ਅਤੇ ਕੇਟਰਿੰਗ ਵੀ ਕਰਦੇ ਨੇ। ਇੰਡੀਅਨ ਕੌਫੀ ਅਤੇ ਕੁੱਲਰ ਸਪੈਸ਼ਲ ਚਾਹ ਵੀ ਇਹਨਾਂ ਕੋਲੋਂ ਮਿਲਦੀ ਹੈ। ਹਰ ਪ੍ਰਕਾਰ ਦੇ ਖਾਣਿਆਂ ਲਈ ਸ਼ਾਨਦਾਰ ਰੈਸਟੋਰੈਂਟ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ, ਓਪਨ 24 ਆਵਰਸ, ਯੂਨਿਟ 2154-43-10104 ਐਵੇਨਿਊ ਨਾਰਥ ਈਸਟ ਕੈਲਗਰੀ। ਕਾਲ 403-460-6661
9: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ।

0: ਉਹ ਪਤਾ ਹੈ ਕੈਲਗਰੀ ਕਾਰਪੇਟ ਐਮਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਮਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
1: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
1: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
2: ਦੂਜੀ ਲੋਕੇਸ਼ਨ 117-7771 ਐਵੇਨਿਊ
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
2: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
1: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ
2: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
1: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
2: 403-835-2222 ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲਾਟ ਖਰੀਦਣ ਦਾ ਸ਼ਾਨਦਾਰ ਮੌਕਾ ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ ਇਹਨਾਂ ਹੀ ਨਹੀਂ ਇਹਨਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਈਟ ਵੀ ਬਣਾਈਆਂ ਜਾ ਸਕਦੀਆਂ ਨੇ ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ
3: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-6174696 587-6174696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-6174696

ਤੁਸੀਂ ਸੁਣ ਰਹੇ ਹੋ ਜੀ ਰੇਡੀਓ ਸੁਰਸੰਗਮ 94.7 FM. ਅੱਜ 12 ਜੂਨ ਹੈ ਤੇ 9 ਤੱਕ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਤੇ ਮੇਰਾ ਸਾਥ ਬਣਿਆ ਰਹੇਗਾ. ਅੱਜ ਦਾ ਇਹ ਪ੍ਰੋਗਰਾਮ ਬਹੁਤ ਖਾਸ ਹੋਵੇਗਾ ਕਿਉਂਕਿ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਦੋ ਮਹਿਮਾਨ. ਪਹਿਲੇ ਕਵਿਤਾ ਪੌਡਵਾਲ, ਅਨੁਰਾਧਾ ਪੌਡਵਾਲ ਦੇ ਬੇਟੀ, ਤੇ ਦੂਸਰਾ ਵਿਨੀਤ ਸਿੰਘ, ਜਿਹੜੇ ਕਿ ਇੰਡੀਅਨ ਆਈਡਲ 13 ਦੇ ਵਿੱਚ ਉਹਨਾਂ ਨੂੰ ਤੁਸੀਂ ਦੇਖਿਆ. ਸੋ ਇਹਨਾਂ ਦੀਆਂ ਜ਼ਿੰਦਗੀਆਂ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਬਾਤਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਕਰਨੀਆਂ. ਕਵਿਤਾ ਪੌਡਵਾਲ ਦੇ ਨਾਲ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ. ਉਹਨਾਂ ਦੀ ਬਾਲੀਵੁੱਡ ਸਿੰਗਿੰਗ, ਉਹਨਾਂ ਦੀ ਡਿਵੋਸ਼ਨਲ ਸਿੰਗਿੰਗ ਦੇ ਬਾਰੇ ਅਸੀਂ ਉਹਨਾਂ ਕੋਲੋਂ ਜਾਣਾਂਗੇ. ਪ੍ਰੋਗਰਾਮ ਨੂੰ ਸਪੋਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ. ਮਾਨਸ ਪਹੁਜਾ ਜਿਹੜੇ ਕਿ ਦਾਅਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ 'ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰ ਸਕਦਾ. ਸੋ ਜੇਕਰ ਤੁਸੀਂ ਟਰੱਕ ਓਨਰ ਹੋ, ਟਰੱਕਾਂ ਦੀ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ, ਇੰਸ਼ੋਰੈਂਸ ਲਈ ਇੱਕ ਚੰਗਾ ਪ੍ਰੀਮੀਅਮ ਮਾਰਕੀਟ ਦੇ ਵਿੱਚ ਲੱਭ ਰਹੇ ਹੋ, ਤਾਂ ਫਿਰ ਤੁਸੀਂ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਜ਼ਰੂਰ ਫਾਇਦਾ ਚੁੱਕੋ. ਉਹਨਾਂ ਨੂੰ ਕਾਲ ਕਰ ਲਓ 5876

0: 7832120 8 ਤੇ। ਅਗਲਾ ਸੁਨੇਹਾ YYC ਹੋਮ ਕੇਅਰ ਵਾਲਿਆਂ ਦਾ ਹੈ ਜੀ, ਜਿਹੜੇ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਕਰਦੇ ਨੇ ਬਹੁਤ ਹੀ ਪ੍ਰੋਫੈਸ਼ਨਲ ਤਰੀਕੇ ਦੇ ਨਾਲ, ਤੇ ਜਿਹੜੀ ਬੋਲੀ ਸਾਡੇ ਬਜ਼ੁਰਗ ਬੋਲਦੇ ਨੇ ਉਹੋ ਹੀ ਬੋਲੀ ਬੋਲਣ ਵਾਲਾ ਸਟਾਫ ਵੀ ਸਾਨੂੰ ਪ੍ਰੋਵਾਈਡ ਕਰਦੇ ਨੇ, ਬਿੱਲ ਸਿੱਧਾ ਸਰਕਾਰ ਨੂੰ ਕਰਦੇ ਨੇ। ਸੋ ਜੇਕਰ ਤੁਸੀਂ ਤੁਹਾਡੇ ਘਰਾਂ ਦੇ ਵਿੱਚ ਬਜ਼ੁਰਗ ਨੇ, ਤੁਸੀਂ ਇਹੋ ਸਰਵਿਸਿਜ਼ ਲੈਣਾ ਚਾਹੁੰਦੇ ਹੋ ਤੇ ਵੀਰਪਾਲ ਕੌਰ ਢਾਠੋਰਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 8257600983 ਤੇ YYC ਹੋਮ ਕੇਅਰ। ਪ੍ਰੋਗਰਾਮ ਦੇ ਅਗਲੇ ਸਪਾਂਸਰ ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਨੇ, ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ, ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ। ਜੇਕਰ ਤੁਸੀਂ ਮਰਸੀਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਦੇ ਨਾਲ ਸੰਪਰਕ ਕਰ ਸਕਦੇ ਹੋ, ਜਿਹੜੇ ਕਿ ਤੁਹਾਨੂੰ ਚੰਗੀਆਂ ਡੀਲਸ ਦੱਸਣਗੇ ਤੇ ਤੁਹਾਡੀ ਡੀਲ ਨੂੰ ਬਹੁਤ ਚੰਗੀ ਬਣਾਉਣ ਦੇ ਵਿੱਚ ਤੁਹਾਡੀ ਮਦਦ ਕਰਨਗੇ। ਗੌਰਵ ਸ਼ਰਮਾ ਦਾ ਫੋਨ ਨੰਬਰ ਹੈ ਜੀ 4039036757। ਮਰਸੀਡੀਜ਼ ਬੈਂਜ਼ ਕੰਟਰੀ ਹਿਲਸ। ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ ਵੀ ਸੁਨੇਹਾ ਹੈ ਜੀ, ਸਨਰਿਜ ਮਾਲ ਦੇ ਕੋਲ ਨੇ, ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ ਤੇ ਉੱਥੇ ਜਾ ਕੇ ਤੁਹਾਨੂੰ ਲੰਬੀਆਂ ਕਤਾਰਾਂ 'ਚ ਲੱਗਣ ਦੀ ਵੀ ਜ਼ਰੂਰਤ ਨਹੀਂ ਹੈ। ਇਹਨਾਂ ਕੋਲ ਡਾਕਟਰਸ ਦੀ ਐਕਸਪਰਟ ਟੀਮ ਹੈ। ਵੱਡੀ ਗੱਲ ਇਹ ਹੈ ਕਿ ਤੁਹਾਨੂੰ ਅਪੁਆਇੰਟਮੈਂਟ ਲੈਣ ਦੀ ਜ਼ਰੂਰਤ ਨਹੀਂ, ਵਾਕ ਇਨ ਤੁਸੀਂ ਜਾ ਸਕਦੇ ਹੋ। ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ। ਫੋਨ ਨੰਬਰ ਇਹਨਾਂ ਦਾ 5876174696 ਹੈ ਜੀ, ਓਏਸਿਸ ਸਮਾਈਲ ਮੈਡੀਕਲ। ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਕਵਿਤਾ ਪੌਡਵਾਲ ਜੀ ਨੇ, ਅਨੁਰਾਧਾ ਪੌਡਵਾਲ ਜੀ ਦੀ ਬੇਟੀ ਹੈ, ਪਲੇਬੈਕ ਸਿੰਗਰ ਨੇ, ਡਿਵੋਸ਼ਨਲ ਸਿੰਗਿੰਗ ਵੀ ਬੜੀ ਸੋਹਣੀ ਕਰਦੇ ਆ। ਅੱਜ ਉਹਨਾਂ ਦੇ ਬਾਰੇ ਜਾਣਨ ਦਾ ਸਾਨੂੰ ਇਸ ਇੰਟਰਵਿਊ ਦੇ ਵਿੱਚ ਮੌਕਾ ਮਿਲੇਗਾ। ਕਵਿਤਾ ਜੀ, ਆਪਕਾ ਬਹੁਤ ਬਹੁਤ ਸਵਾਗਤ ਹੈ ਸਟੂਡੀਓ ਮੇ। ਨਮਸਕਾਰ।
1: ਜੈ ਮਾਤਾ ਦੀ, ਆਪਕੇ ਸਭੀ ਦਰਸ਼ਕੋਂ ਕੋ ਮੇਰਾ ਨਮਸਕਾਰ।
0: ਕੈਸਾ ਲੱਗ ਰਿਹਾ ਆਪਕੋ ਕੈਲਗਰੀ ਆ ਕੇ?
1: ਇਟਸ ਬਿਊਟੀਫੁਲ, ਬਹੁਤ ਹੀ ਖੂਬਸੂਰਤ ਜਗ੍ਹਾ ਹੈ, ਬਹੁਤ ਖੂਬਸੂਰਤ ਮੌਸਮ ਹੈ, ਲੋਕ ਬਹੁਤ ਅੱਛੇ ਹੈ
0: ਜੀ। ਕਵਿਤਾ ਜੀ ਕਾ ਕਹਿਣਾ ਹੈ ਕਿ ਲੋਕ ਬੜੇ ਅੱਛੇ ਹੈ। 13 ਜੂਨ ਕੋ ਇੱਕ ਜਾਗਰਣ ਹੋਗਾ, ਮਾਂ ਭਗਵਤੀ ਕਾ ਜਾਗਰਣ, ਯਹਾਂ ਪੇ ਕਵਿਤਾ ਜੀ ਪਰਫਾਰਮ ਕਰੇਂਗੇ। ਕਵਿਤਾ ਜੀ, ਇੱਕ ਬਾਤ ਜਾਨਣਾ ਚਾਹੇਂਗੇ ਆਪਸੇ ਕਿ ਕੈਲਗਰੀ ਆਪ ਕਿਤਨੀ ਬਾਰ ਆ ਚੁੱਕੇ ਹੈ ਔਰ ਇਸ ਬਾਰ ਕੈਲਗਰੀ ਕੇ ਲੀਏ ਕਿਆ ਸਰਪ੍ਰਾਈਜ਼ ਲੈ ਕੇ ਆਏ?
1: ਤੋ ਮਾਤਾ ਰਾਣੀ ਕੀ ਕਿਰਪਾ ਸੇ ਔਰ ਆਪ ਸਭ ਕੇ ਪਿਆਰ ਔਰ ਆਸ਼ੀਰਵਾਦ ਸੇ ਮੇਰਾ 3rd ਟਾਈਮ ਹੈ ਕੈਲਗਰੀ ਫੋਰ ਅ ਪਰਫਾਰਮੈਂਸ। ਵੈਸੇ ਮੈਂ ਔਰ ਇੱਕ ਦੋ ਬਾਰ ਆਈ ਹੂੰ, ਲੇਕਿਨ ਇੱਕ 7-8 ਸਾਲ ਪਹਿਲੇ 9 ਸਾਲ ਪਹਿਲੇ ਇਨ੍ਹੀਂ ਲੋਗੋਂ ਨੇ, ਇਨ੍ਹੀਂ ਹੋਸਟ ਨੇ ਬੁਲਾਇਆ ਥਾ ਫੋਰ ਜਗਰਾਤਾ 2 ਇਅਰਸ ਇਨ ਅ ਰੋ, ਐਂਡ ਆਫਟਰ ਦੈਟ ਇਹ 3rd ਈਅਰ ਹੈ ਕਿ ਆਪਣੇ ਜੋ ਹਿੰਦੂ ਯੂਥ ਵਾਲੰਟੀਅਰਸ ਆਫ ਕੈਲਗਰੀ ਇਨ ਲੋਗੋਂ ਨੇ ਬੁਲਾਇਆ ਥਾ ਔਰ ਆਜ ਇਤਨੇ ਬੜੇ ਪੈਮਾਨੇ ਪਰ ਯਹਾਂ ਪਰ ਮਾਤਾ ਰਾਣੀ ਕਾ ਜਗਰਾਤਾ ਹੋ ਰਹਾ ਹੈ। ਇਟਸ ਐਬਸੋਲੂਟਲੀ ਅਮੇਜ਼ਿੰਗ, ਐਂਡ ਆਪ ਇਨ ਸਭ ਕੀ ਮਿਹਨਤ ਹੈ ਔਰ ਆਫਕੋਰਸ ਮਾਤਾ ਰਾਣੀ ਕੀ ਕਿਰਪਾ ਹੈ
0: ਜੀ। ਕਵਿਤਾ ਜੀ, ਆਪ ਆਪਣੀ ਫੈਮਿਲੀ ਕੀ ਲੈਗੇਸੀ ਕੋ ਆਗੇ ਲੈ ਕੇ ਜਾ ਰਹੇ ਹੋ, ਕੈਸਾ ਮਹਿਸੂਸ ਕਰਤੇ ਆਪ? ਆਪਨੇ ਕਭੀ ਪ੍ਰੈਸ਼ਰ ਫੀਲ ਕੀਆ, ਰਿਸਪੋਂਸਿਬਿਲਿਟੀ ਫੀਲ ਕਰਤੇ ਹੋ, ਕੈਸਾ ਮਹਿਸੂਸ ਹੋਤਾ ਹੈ ਆਪਕੋ?
1: ਦੇਖੀਏ ਜੀ, ਮੇਰੇ ਖਿਆਲ ਸੇ ਜਿਨ ਲੋਗੋਂ ਕੇ ਪਾਸ ਕੋਈ ਵੀ ਹੁਨਰ ਹੋਤਾ ਹੈ ਯਾ ਆਰਟ ਹੋਤੀ ਹੈ ਯਾ ਕੋਈ ਵੀ ਐਸੇ ਇੱਕ ਪ੍ਰੈਸ਼ਸ ਚੀਜ਼ ਹੋਤੀ ਹੈ ਜੋ ਵੋ ਆਪਣੀ ਤਰਫ ਸੇ ਆਗੇ ਲੈ ਜਾਏ, ਵੋ ਬਹੁਤ ਖੁਸ਼ਕਿਸਮਤ ਹੋਤੇ ਹੈ, ਦੇ ਵੈਰੀ ਬਲੈਸਡ। ਅਫਕੋਰਸ ਦੇਰ ਇਜ਼ ਅ ਰਿਸਪੋਂਸਿਬਿਲਿਟੀ ਬਿਕੋਜ਼ ਆਪ ਜੋ ਜਿਸ ਚੀਜ਼ ਕੇ ਲੀਏ ਆਪਕੇ ਫੈਮਿਲੀ ਨੇਮ ਕੋ ਸਰਾਹਾ ਗਿਆ ਹੈ, ਲੋਗੋਂ ਕਾ ਆਪਕੋ ਰਿਸਪੈਕਟ ਮਿਲਾ ਹੈ, ਤੋ ਵੋ ਡਿਗਨਿਟੀ ਮੇਨਟੇਨ ਕਰਨੀ ਆਪਕੀ ਜ਼ਿੰਮੇਦਾਰੀ ਹੋ ਜਾਤੀ ਹੈ। ਤੋ ਮੈਂ ਅਗੇਨ ਆਮ ਵੈਰੀ ਬਲੈਸਡ ਕਿ ਆਈ ਗੈਟ ਟੂ ਡੂ ਦਿਸ, ਆਈ ਲਵ ਟੂ ਡੂ ਦਿਸ, ਆਈ ਇੰਜੋਏ ਮਾਈ ਸੈਲਫ, ਲੋਗੋਂ ਕਾ ਵੀ ਬਹੁਤ ਪਿਆਰ ਮਿਲਤਾ ਹੈ। ਈਸ਼ਵਰ ਸੇ ਯਹੀ ਪ੍ਰਾਰਥਨਾ ਹੈ ਕਿ ਜਿਤਨੀ ਗਲੋਰੀ ਔਰ ਜਿਤਨਾ ਰਿਸਪੈਕਟ ਹਮਾਰੀ ਫੈਮਿਲੀ ਕੋ ਇਸ ਪ੍ਰੋਫੈਸ਼ਨ ਕੀ ਵਜ੍ਹਾ ਸੇ ਮਿਲਾ ਹੈ ਉਤਨਾ ਆਗੇ ਵੀ ਮਿਲਤਾ ਜਾਏ
0: ਜੀ। ਕਵਿਤਾ ਪੌਡਵਾਲ ਆਪਣੇ ਆਪ ਮੇਂ ਆਜ ਕੇ ਟਾਈਮ ਪੇ ਬਹੁਤ ਬੜਾ ਨਾਮ ਹੋ ਚੁੱਕਾ ਹੈ, ਆਪਨੇ ਬਾਲੀਵੁੱਡ ਮੇਂ ਪਲੇਬੈਕ ਸਿੰਗਿੰਗ ਵੀ ਕੀ ਹੈ, ਆਜ ਕੱਲ ਆਪ ਡਿਵੋਸ਼ਨਲ ਸਿੰਗਿੰਗ ਵੀ ਕਰ ਰਹੇ ਹੋ, ਦੋਨੋਂ ਮੇਂ ਕੈਸਾ ਡਿਫਰੈਂਸ ਮਹਿਸੂਸ ਕਰਤੇ ਹੋ, ਕੌਨ ਸੀ ਸਿੰਗਿੰਗ ਕਰਨੇ ਮੇਂ ਆਪਕੋ ਬਹੁਤ ਜ਼ਿਆਦਾ ਮਜ਼ਾ ਆਤਾ ਹੈ?
1: ਦੇਖੇ, ਆਪ ਕਿਸੀ ਵੀ ਸਿੰਗਰ ਸੇ ਪੁੱਛੇਂਗੇ ਤੋ ਵੋ ਆਪ ਯਹੀ ਕਹੇਂਗੇ ਕਿ ਸੁਰ ਤੋ ਵਹੀ ਸਾਥ ਹੋਤੇ ਹੈ, ਜਬ ਆਪ ਪੜ੍ਹਾਈ ਕਰਤੇ ਹੈ ਤੋ जो इनिशियली आप एबीसीडी सीखते हैं, आई सीखते हैं, वो तो सेम ही

0: ਉਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ ਹੈ।
1: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ। ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ, ਸੋਨਿਕ ਇੰਸ਼ੋਰੈਂਸ 587-832-1208।
2: ਤੁਹਾਡੇ ਘਰ ਦੇ ਫਰਨੀਚਰ ਦੀਆਂ ਸਭ ਲੋੜਾਂ ਪੂਰੀਆਂ ਕਰਨ ਦੇ ਸਮਰੱਥ ਬ੍ਰਿਕ ਕਲੀਅਰੈਂਸ ਸੈਂਟਰ, ਮੈਟਰਸ, ਸੋਫਾ ਸੈੱਟ, ਅਪਲਾਈਂਸਿਸ, ਇਲੈਕਟ੍ਰੋਨਿਕਸ ਤੇ ਹੋਮ ਡੈਕੋਰ ਦੀਆਂ ਜਾਨਦਾਰ ਵੈਰਾਈਟੀਆਂ ਤੇ ਸ਼ਾਨਦਾਰ ਡੀਲਾਂ। ਜੇਕਰ ਤੁਸੀਂ ਵੀ ਆਪਣੇ ਸੋਹਣੇ ਘਰ ਨੂੰ ਚਾਰ ਚੰਨ ਲਗਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕੈਲਗਰੀ ਸੰਗਲਿਜ ਵਿੱਚ ਪੈਂਦੇ ਬ੍ਰਿਕ ਕਲੀਅਰੈਂਸ ਸੈਂਟਰ ਤੇ ਪਹੁੰਚੋ। ਇਹਨਾਂ ਦੀਆਂ ਡਿਟੇਲਸ ਹਰ ਹਫਤੇ ਸਾਂਝਾ ਟਾਈਮਸ ਅਖਬਾਰ ਦੇ ਵਿੱਚ ਛਪਦੀਆਂ ਨੇ। ਪਤਾ ਹੈ 3451 ਸਨਰਿਚ ਵੇ, ਨਾਰਥ ਈਸਟ ਕੈਲਗਰੀ। ਫੋਨ ਨੰਬਰ 4037266200, 403-726-1200।
0: ਬੜੇ ਸੋਚਾਂ ਚ ਪਏ ਹੋ ਵੀਰ ਜੀ, ਕੀ ਗੱਲ ਹੋ ਗਈ?
3: ਥੱਕ ਗਏ ਆ ਘਰ ਲੱਭ ਲੱਭ ਕੇ। ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ।
0: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ। ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ।
3: ਕਰ ਲਿਆ ਜੀ ਨੋਟ, ਫੋਨ ਨੰਬਰ 403-618-2112।
0: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ।
3: ਅੱਛਾ ਜੀ, ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ?
0: ਜੀ ਹਾਂ, ਕੱਲੇ ਘਰ ਨਹੀਂ, ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ, ਘਰ ਖਰੀਦਣਾ ਹੋਵੇ ਜਾਂ ਵੇਚਣਾ, ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112। ਅਰੁਣ ਕੌਸ਼ਲ। ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ 'ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757। ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
3: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ।
4: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
3: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
4: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ, ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
3: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਈਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 403-607-4208 ਅਕਾਲ ਫੋਰਨ ਐਕਸਚੇਂਜ।
5: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਕਾਰ ਲੈਣ ਦੀਆਂ ਫੀਲਿੰਗ ਆਈ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰੰਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
6: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ।
5: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445। 403-616-2445।
7: ਓਹੋ, ਅੱਜ ਫੇਰ ਨੀ ਲੋਡ ਮਿਲਿਆ,
8: ਕੀ ਹੋਇਆ?
7: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
8: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ जल्दी गल करके कोई हल लभो ताकि अगली बारी तुसी कार टाइम ते आ सको ते बच्चा नाल टाइम भी स्पेंड कर सको। फोन नंबर है मानस पहुजा 5878321208 या रमन वड़ैच।

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨਹੀਂ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬ

0: ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ। ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਜ਼ ਕੰਟਰੀ ਹਿਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ 'ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
1: ਮਰਸੀਡੀਜ਼ ਬੈਂਜ਼ ਕੰਟਰੀ ਹਿਲਸ।
2: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
3: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਲ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ। ਥੈਂਕ ਯੂ।
4: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
0: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
2: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
0: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ, ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
2: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
0: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
2: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
0: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
2: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 4036171868।
5: ਫਲਾਈਟ ਬਹੁਤ ਲੇਟ ਹੋ ਗਈ, ਖਾਣ ਲਈ ਬਰਗਰ ਲੈ ਲਈਏ?
6: ਨਾ ਜੀ, ਆਪਾਂ ਤੇ ਗਰਮਾ ਗਰਮ ਰੋਟੀ ਖਾਵਾਂਗੇ।
5: ਮਾੜੇ ਨਖਰੇ ਨਾ ਕਰੋ, ਮੈਥੋਂ ਰਾਤ ਦੇ 3 ਵਜੇ ਰੋਟੀਆਂ ਨਹੀਂ ਪੱਕਦੀਆਂ।
6: ਓਹੋ, ਤੁਹਾਨੂੰ ਨਹੀਂ ਕਸ਼ਟ ਦੇਣਾ, ਆਪਾਂ ਚੱਲਣਾ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ, ਜੋ 24 ਘੰਟੇ ਖੁੱਲੇ ਹੁੰਦੇ ਨੇ।
5: ਸਮੋਸਾ ਹਾਊਸ ਇੰਡੀਅਨ ਕੁਜ਼ੀਨ, ਬ੍ਰੇਕਫਾਸਟ ਵਿੱਚ ਗਰਮਾ ਗਰਮ ਪਰੌਂਠੇ, ਲੰਚ ਐਂਡ ਡਿਨਰ ਵਿੱਚ ਪੂਰੀਆਂ, ਛੋਲੇ ਭਟੂਰੇ, ਫਿਸ਼ ਟਿੱਕਾ, ਚਾਈਨੀਜ਼ ਇੰਡੀਅਨ ਫੂਡ, ਹਰ ਪ੍ਰਕਾਰ ਦੀਆਂ ਮਿਠਾਈਆਂ ਅਤੇ ਕੇਟਰਿੰਗ ਵੀ ਕਰਦੇ ਨੇ। ਇੰਡੀਅਨ ਕਾਫੀ ਅਤੇ ਕੁੱਲਰ ਸਪੈਸ਼ਲ ਚਾਹ ਵੀ ਇਹਨਾਂ ਕੋਲੋਂ ਮਿਲਦੀ ਹੈ। ਹਰ ਪ੍ਰਕਾਰ ਦੇ ਖਾਣਿਆਂ ਲਈ ਸ਼ਾਨਦਾਰ ਰੈਸਟੋਰੈਂਟ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ, ਓਪਨ 24 ਆਵਰਸ, ਯੂਨਿਟ 2154-43-10-104 ਐਵੇਨਿਊ ਨਾਰਥ ਈਸਟ ਕੈਲਗਰੀ। ਕਾਲ 403-460-6661 4036166161।
7: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ, ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street, ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ। ਫੋਨ ਨੰਬਰ 403-510-1515, 2935 19th Street, ਨਾਰਥ ਈਸਟ ਕੈਲਗਰੀ।
2: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
0: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
2: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
0: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ, ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
2: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
0: ਦੂਜੀ ਲੋਕੇਸ਼ਨ 117-7771 ਐਵੇਨਿਊ,
2: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
0: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ।

0: ਪੰਜਵੀਂ ਲੋਕੇਸ਼ਨ 3150-235 ਰੈੱਡ ਐਂਬਰਸ ਵੇ।
1: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਰਡ ਨਾਰਥ ਵੈਸਟ ਕੈਲਗਰੀ।
0: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
1: 403-835-2222। नॉर्थ ईस्ट कैलगरी दे कैसल रिज एरिया दे विच है लॉट खरीदन दा शानदार मौका जिथे बनाए जा सकदे ने 3 टाउन हाउस। एना ही नहीं एना तिना दे नाल लीगल बेसमेंट स्वीट भी बनाईया जा सकदियां ने। बिल्डर्स ते इन्वेस्टर्स लई है शानदार मौका। फ्यूचर रेंटल इनकम लई है ए एक बहुत वधिया ऑप्शन। वधेरे जानकारी लई कॉल कर सकदे हो एमे नू 403-617-2111 ते अमन गिल नू भी कॉल कर सकदे हो 403-479-7007 ते। बिल्डिंग परमिट पहला तो ही अप्रूव्ड है।
2: ਵਾਸੀਓ ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ। ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696 587-617-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
1: ਰੇਡੀਓ ਸਤਸੰਗਮ 94.7 ਐਫਐਮ ਦੇ ਨਾਲ ਤੁਸੀਂ ਜੁੜੇ ਹੋਏ ਹਾਂ ਤੇ ਮੈਂ ਹਾਂਜੀ ਤੁਹਾਡੀ ਹੋਸਟ ਸਵਲੀਨ ਕੌਰ ਜੱਸੜ। ਅੱਜ 12 ਜੂਨ ਹੈ, ਦਿਨ ਸ਼ੁੱਕਰਵਾਰ ਹੈ ਤੇ ਹਰ ਰੋਜ਼ ਦੀ ਤਰ੍ਹਾਂ ਇਸ ਪ੍ਰੋਗਰਾਮ ਦੇ ਵਿੱਚ 1 ਘੰਟੇ ਤੱਕ ਤੁਹਾਡਾ ਤੇ ਮੇਰਾ ਸਾਥ ਬਣਿਆ ਰਹੇਗਾ। 10 ਵਜੇ ਤੱਕ ਇਹ ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰਹੇਗਾ। ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਣਗੇ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਉੱਘੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ। ਉਨ੍ਹਾਂ ਕੋਲੋਂ ਅਸੀਂ ਜਾਣਾਂਗੇ ਪੰਜਾਬ ਦੇ ਸੁਰਤਹਾਲ ਕੀ ਨੇ, ਪੰਜਾਬ ਦੀਆਂ ਤਾਜ਼ਾ ਖਬਰਾਂ ਕੀ ਨੇ, ਇਲੈਕਸ਼ਨ ਕਰਕੇ ਪੰਜਾਬ ਦੇ ਵਿੱਚ ਕਿੱਦਾਂ ਦਾ ਮਾਹੌਲ ਬਣਿਆ ਹੋਇਆ ਤੇ ਇੰਡੀਆ ਦੀਆਂ ਕੁਛ ਵੱਡੀਆਂ ਖਬਰਾਂ ਤੇ ਵੀ ਉਨ੍ਹਾਂ ਕੋਲੋਂ ਜਾਣਾਂਗੇ ਜੀ। ਪ੍ਰੋਗਰਾਮ ਨੂੰ ਸਪੋਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ। ਮਾਨਸ ਪਹੁਜਾ ਜਿਹੜੇ ਕਿ ਦਾਅਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰ ਸਕਦਾ। ਸੋ ਜੇਕਰ ਤੁਸੀਂ ਟਰੱਕ ਓਨਰ ਹੋ, ਟਰੱਕਾਂ ਦੀ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ, ਇੰਸ਼ੋਰੈਂਸ ਲਈ ਇੱਕ ਚੰਗਾ ਪ੍ਰੀਮੀਅਮ ਮਾਰਕੀਟ ਦੇ ਵਿੱਚ ਲੱਭ ਰਹੇ ਹੋ, ਤਾਂ ਫਿਰ ਤੁਸੀਂ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਜ਼ਰੂਰ ਫਾਇਦਾ ਚੁੱਕੋ। ਉਹਨਾਂ ਨੂੰ ਕਾਲ ਕਰ ਲਓ 587-832-1208 ਤੇ। ਅਗਲਾ ਸੁਨੇਹਾ YYC ਹੋਮ ਕੇਅਰ ਵਾਲਿਆਂ ਦਾ ਹੈ ਜੀ, ਜਿਹੜੇ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਕਰਦੇ ਨੇ ਬਹੁਤ ਹੀ ਪ੍ਰੋਫੈਸ਼ਨਲ ਤਰੀਕੇ ਦੇ ਨਾਲ, ਤੇ ਜਿਹੜੀ ਬੋਲੀ ਸਾਡੇ ਬਜ਼ੁਰਗ ਬੋਲਦੇ ਨੇ ਉਹੋ ਹੀ ਬੋਲੀ ਬੋਲਣ ਵਾਲਾ ਸਟਾਫ ਵੀ ਸਾਨੂੰ ਪ੍ਰੋਵਾਈਡ ਕਰਦੇ ਨੇ, ਬਿੱਲ ਸਿੱਧਾ ਸਰਕਾਰ ਨੂੰ ਕਰਦੇ ਨੇ। ਸੋ ਜੇਕਰ ਤੁਸੀਂ, ਤੁਹਾਡੇ ਘਰਾਂ ਦੇ ਵਿੱਚ ਬਜ਼ੁਰਗ ਨੇ, ਤੁਸੀਂ ਇਹੋ ਸਰਵਿਸਿਜ਼ ਲੈਣਾ ਚਾਹੁੰਦੇ ਹੋ ਤੇ ਵੀਰਪਾਲ ਕੌਰ ਢੱਟ ਹੋਰਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 8257600983 ਤੇ YYC ਹੋਮ ਕੇਅਰ। ਪ੍ਰੋਗਰਾਮ ਦੇ ਅਗਲੇ ਸਪਾਂਸਰ ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਨੇ। ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ, ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ। ਜੇਕਰ ਤੁਸੀਂ ਮਰਸੀਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਦੇ ਨਾਲ ਸੰਪਰਕ ਕਰ ਸਕਦੇ ਹੋ, ਜਿਹੜੇ ਕਿ ਤੁਹਾਨੂੰ ਚੰਗੀਆਂ ਡੀਲਸ ਦੱਸਣਗੇ ਤੇ ਤੁਹਾਡੀ ਡੀਲ ਨੂੰ ਬਹੁਤ ਚੰਗੀ ਬਣਾਉਣ ਦੇ ਵਿੱਚ ਤੁਹਾਡੀ ਮਦਦ ਕਰਨਗੇ। ਗੌਰਵ ਸ਼ਰਮਾ ਦਾ ਫੋਨ ਨੰਬਰ ਹੈ ਜੀ 403-903-6757। ਮਰਸੀਡੀਜ਼ ਬੈਂਜ਼ ਕੰਟਰੀ ਹਿਲਸ। ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ ਵੀ ਸੁਨੇਹਾ ਹੈ ਜੀ, ਸਨਰਿਜ ਮਾਲ ਦੇ ਕੋਲ ਨੇ, ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ ਤੇ ਉੱਥੇ ਜਾ ਕੇ ਤੁਹਾਨੂੰ ਲੰਬੀਆਂ ਕਤਾਰਾਂ 'ਚ ਲੱਗਣ ਦੀ ਵੀ ਜ਼ਰੂਰਤ ਨਹੀਂ ਹੈ। ਇਹਨਾਂ ਕੋਲ ਡਾਕਟਰਸ ਦੀ ਐਕਸਪਰਟ ਟੀਮ ਹੈ। ਵੱਡੀ ਗੱਲ ਇਹ ਹੈ ਕਿ ਤੁਹਾਨੂੰ ਅਪੁਆਇੰਟਮੈਂਟ ਲੈਣ ਦੀ ਜ਼ਰੂਰਤ ਨਹੀਂ, ਵਾਕ ਇਨ ਤੁਸੀਂ ਜਾ ਸਕਦੇ ਹੋ। ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ। ਫੋਨ ਨੰਬਰ ਇਹਨਾਂ ਦਾ 587-617-4696 ਹੈ ਜੀ, ਓਏਸਿਸ ਸਮਾਈਲ ਮੈਡੀਕਲ।

0: ਰੇਡੀਓ ਸੁਰਸੰਗਮ 94.7 ਐਫਐਮ ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਸਾਡੇ ਨਾਲ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਵੀ ਫੋਨ ਲਾਈਨ ਤੇ ਹਾਜ਼ਰ ਨੇ ਪੰਨੂ ਸਾਹਿਬ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਪ੍ਰੋਗਰਾਮ 'ਚ ਤੁਹਾਡਾ
1: ਜੀ ਸ਼ੁਕਰੀਆ ਸਭਨੇ ਸਤਿ ਸ੍ਰੀ ਅਕਾਲ ਜੀ
0: ਪੰਨੂ ਸਾਹਿਬ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜਿਹੜਾ ਅੰਮ੍ਰਿਤਸਰ ਦੇ ਵਿੱਚ ਅੱਜ ਕਾਕਰੋਚ ਜਨਤਾ ਪਾਰਟੀ ਨੇ ਪ੍ਰਦਰਸ਼ਨ ਕਰਨਾ ਤੇ ਕੀ ਕੁਛ ਹੋ ਸਕਦਾ ਜੀ
1: ਉਹਨਾਂ ਨੇ ਪਰਸੋਂ ਦਾ ਇਹ ਆਖਿਆ ਕਿ ਅਸੀਂ ਉੱਥੇ ਜਾ ਕੇ ਪ੍ਰਦਰਸ਼ਨ ਕਰਨਾ ਦੋ ਦਿਨ ਪਹਿਲਾਂ ਉਹਨਾਂ ਨੇ ਮਹਾਰਾਸ਼ਟਰ ਦੇ ਪੁਣੇ ਚ ਕੀਤਾ ਤੇ ਪ੍ਰਦਰਸ਼ਨ ਉਹਨਾਂ ਦਾ ਬਹੁਤ ਜ਼ੋਰਦਾਰ ਹੋਇਆ ਲਾਮਿਸਾਲ ਕੱਟ ਸੀ ਬੜੀ ਭੀੜ ਹੈ ਕੱਲ ਉਹਨਾਂ ਨੇ ਯੂਪੀ ਚ ਰੱਖਿਆ ਸੀ ਉੱਥੇ ਹਾਜ਼ਰੀ ਚੰਗੀ ਹੋ ਗਈ ਪਰ ਜਦੋਂ ਭਾਸ਼ਣ ਕਰਨ ਲੱਗਾ ਇਹਨਾਂ ਦਾ ਲੀਡਰ ਜਿਹੜਾ ਕਾਕਰੋਚ ਜਨਤਾ ਪਾਰਟੀ ਦਾ ਮੁੱਖ ਲੀਡਰ ਦਸਤ ਤਿਰਕੇ ਥੱਲਿਓ ਵੋਟਿੰਗ ਸ਼ੁਰੂ ਹੋ ਗਈ ਇਹਦਾ ਮਤਲਬ ਦੂਸਰੀਆਂ ਪਾਰਟੀਆਂ ਦੇ ਵਿੱਚ ਬੰਦੇ ਬਿਠਾਏ ਸੀ ਯੂਪੀ ਦੇ ਵਿੱਚ ਜਿੱਦਾਂ ਦਾ ਰਾਜ ਚੱਲਦਾ ਤੁਹਾਨੂੰ ਪਤਾ ਹੀ ਉਹਨਾਂ ਨੇ ਥੱਲੇ ਵੋਟਿੰਗ ਸ਼ੁਰੂ ਕਰਤੀ ਹੈ ਫਿਰ ਗੁੱਸੇ ਚ ਆ ਕੇ ਭਾਸ਼ਣ ਵਿੱਚ ਛੱਡ ਕੇ ਤੂੰ ਮੁੜਾ ਹੁਣ ਇੱਥੇ ਪੰਜਾਬ ਚ ਅੱਜ ਉਹਨੇ ਆਉਣਾ ਦੋ ਗੱਲਾਂ ਨੇ ਇੱਕ ਤਾਂ ਇਹ ਕਿ ਹੁੰਗਾਰਾ ਬਹੁਤ ਤਗੜਾ ਤੇ ਲੱਗਦਾ ਕਿ ਇਕੱਠ ਬਹੁਤ ਤਗੜਾ ਲਾਮਿਸਾਲ ਹੋ ਜੀ ਪਰ ਦੂਜੀ ਗੱਲ ਇਹ ਵੀ ਹੈ ਕਿ ਜਿਹੜੀਆਂ ਪਾਰਟੀਆਂ ਦੀ ਗਰਾਊਂਡ ਖੁਸ ਚੁੱਕੀ ਉਹਨਾਂ ਨੂੰ ਪੱਲੇ ਕੱਖ ਨੀ ਉਹ ਪਾਰਟੀਆਂ ਬਿਲਕੁਲ ਨੀ ਚਾਹੁਣਗੀਆਂ ਕਿ ਇਹਦਾ ਕੋਈ ਵੱਡਾ ਇਕੱਠ ਹੋਵੇ ਉਹਨਾਂ ਵਿੱਚੋਂ ਕੋਈ ਕਿਸੇ ਕਿਸਮ ਦੀ ਖਰਾਬੀ ਵੀ ਕਰਾ ਸਕਦਾ ਉਹਨਾਂ ਨੂੰ ਲੱਗਦਾ ਕਿ ਇਸਦੇ ਪਹਿਲਾਂ ਤੋਂ ਖੜਾ ਨੀ ਛੁੱਟਦਾ ਇੱਕ ਨਵੀਂ ਮੁਸੀਬਤ ਲੱਗੀ ਆਉਣ ਇਸ ਗੱਲ ਦਾ ਡਰ ਆ ਵੀ ਉੱਥੇ ਕੋਈ ਇੱਦਾਂ ਵਾਪਰ ਨਾ ਜਾਵੇ ਵੈਸੇ ਪੰਜਾਬ ਤੋਂ ਅਜੇ ਤੱਕ ਨਾ ਪ੍ਰਸ਼ਾਸਨ ਨਾ ਉਹਦੀ ਕਾਕਰੋਚ ਜਨਤਾ ਪਾਰਟੀ ਨੇ ਨਾ ਕਿਸੇ ਹੋਰ ਪਾਰਟੀ ਵਾਲੇ ਨੇ ਕਿਸੇ ਨੇ ਇਹੋ ਜਿਹੀ ਕੋਈ ਗੱਲ ਨਹੀਂ ਕੀਤੀ ਕਿਸੇ ਨੇ ਕੋਈ ਇਹੋ ਜਿਹਾ ਸ਼ੱਕ ਨਹੀਂ ਕਰਕੇ ਗੜਬੜ ਹੋ ਪਰ ਜਿਹੜੀ ਘਟਨਾ ਕੱਲ ਯੂਪੀ ਚ ਵਾਪਰੀ ਉਹਦੇ ਤੋਂ ਬਾਅਦ ਮੈਨੂੰ ਲੱਗਦਾ ਕਿ ਕੁਝ ਨਾ ਕੁਝ ਏਦਾਂ ਦਾ ਹੋ ਸਕਦਾ ਮੈਂ ਜਦੋਂ ਬੋਲਦਾ ਨਾ ਤੇ ਮੈਂ ਤਜਰਬੇ ਦੇ ਆਧਾਰ ਤੇ ਗੱਲ ਕਰਦਾ ਨਾ ਪੁਰਾਣੇ ਜਿੰਨੇ ਮੁੱਖ ਮੰਤਰੀ ਸੀ ਸਾਡਾ ਪੰਜਾਬ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਇਹ ਪਬਲਿਕ ਨੂੰ ਮਿਲਦੇ ਸੀ ਸੰਗਤ ਦਰਸ਼ਨ ਕਰਦੇ ਸੀ ਆਮ ਜਨਤਾ ਇਕੱਠੀ ਹੁੰਦੀ ਸੀ ਅਰਵਿੰਦ ਕੇਜਰੀਵਾਲ ਜਦੋਂ ਮੁੱਖ ਮੰਤਰੀ ਬਣਿਆ ਤੇ ਇਹਨੇ 2015 ਚ ਅਜੇ ਮੁੱਖ ਮੰਤਰੀ ਬਣੇ ਨੂੰ ਕੁਝ ਮਹੀਨੇ ਹੀ ਹੋਏ ਸੀ ਇਹਨੇ ਇਕੱਠ ਰੱਖ ਲਿਆ ਕਿ ਮੈਂ ਇਹ ਜਨਤਾ ਦਾ ਦਰਬਾਰ ਹੈ ਜਨਤਾ ਆਵੇ ਮੈਂ ਤੁਹਾਡੇ ਸਾਹਮਣੇ ਬੈਠਾ ਹੋਊ ਤੁਸੀਂ ਆਓ ਮੇਰੇ ਨਾਲ ਵਾਰੀ ਵਾਰੀ ਗੱਲਾਂ ਕਰੋ ਤੇ ਜੀ ਮੂਰਖਤਾ ਸੀ ਕਿ ਐਡਾ ਸਿੱਧਾ ਦਰਬਾਰ ਰੱਖਣਾ ਇੰਨੇ ਲੋਕ ਇਕੱਠੇ ਕੀਤੇ ਹੋਣ ਜਦੋਂ ਪਤਾ ਨੀ ਕਿੰਨੇ ਆ ਜਾਣੇ ਤੁਸੀਂ ਕਿੱਦਾਂ ਸੰਭਾਲੋਗੇ ਇਹਨਾਂ ਨੇ ਗਿਣਤੀ ਉੱਥੇ ਬਹੁਤ ਹੋ ਗਈ ਤੇ ਸੰਭਾਲੀਆਂ ਗਈ ਪੁਲਿਸ ਇਹਦੇ ਕੰਟਰੋਲ ਚ ਨਹੀਂ ਸੀ ਪੁਲਿਸ ਤਾਂ ਦਿੱਲੀ ਦੀ ਯੂਨੀਅਨ ਟੈਰੀਟੋਰੀ ਹੋਣ ਕਰਕੇ ਸਿੱਧੇ ਤੌਰ ਤੇ ਕੇਂਦਰ ਸਰਕਾਰ ਦੇ ਅੰਡਰ ਹੈ ਉਹਨਾਂ ਨੇ ਕੋਪਰੇਟ ਨਾ ਕੀਤਾ ਪ੍ਰਬੰਧ ਪੂਰੇ ਨਾ ਹੋਏ ਪਬਲਿਕ ਜਾ ਕੇ ਇਹਦੇ ਟੇਬਲ ਦੇ ਉੱਤੇ ਵੀ ਚੜ ਗਈ ਆਸੇ ਪਾਸੇ ਵੀ ਟੇਬਲਾਂ ਤੇ ਉਸ ਵਿੱਚ ਲੋਕ ਆਪ ਨੀ ਸੀ ਚੜੇ ਉਹਨਾਂ ਨੂੰ ਕਿਸੇ ਨਾ ਕਿਸੇ ਪਾਸੋਂ ਚੁੱਕਿਆ ਗਿਆ ਸਾਰੀ ਖਰਾਬੀ ਗਿਣ ਮਿਸ ਕੇ ਕਰਵਾਈ ਗਈ ਤੇ ਮੁੜ ਕੇ ਸਾਰਿਆਂ ਥਾਵਾਂ ਤੋਂ ਇਹ ਬਿਆਨ ਦਿੱਤੇ ਜਾ ਰਹੇ ਸੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਉਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਬਾਦਲ ਹੁੰਦੇ ਸੀ ਕਿ ਉਹਨਾਂ ਨੇ ਆਖਿਆ ਸੀ ਮੈਂ ਇੰਨੇ ਸਾਲਾਂ ਤੋਂ ਸੰਗਤ ਦਰਸ਼ਨ ਕਰਦਾ ਮੇਰੇ ਤੇ ਕਦੇ ਗੜਬੜ ਹੋਈ ਨੀ ਇਹਨੂੰ ਤੇਰੇ ਬਣੇ ਨੂੰ ਵੀ 2 ਮਹੀਨੇ ਹੋਏ ਤੇ ਹੁਣੇ ਗੜਬੜ ਹੋ ਗਈ ਆ ਇਹਨਾਂ ਨੂੰ ਰਾਜ ਸੰਭਾਲਣਾ ਨਹੀਂ ਆਉਂਦਾ ਬਾਦਲ ਸਾਹਿਬ ਦੇ ਕੋਲ ਪੰਜਾਬ ਪੁਲਿਸ ਦਾ ਕੰਟਰੋਲ ਸੀ ਉਹਨਾਂ ਨੇ ਸਾਰਾ ਕੁਝ ਕੰਟਰੋਲ ਕਰਕੇ ਰੱਖ ਲਿਆ ਸੀ ਇਹਦੇ ਪੱਲੇ ਤੇ ਹੈ ਕੱਖ ਨੀ ਸੀ ਤੇ ਇੱਥੇ ਵੀ ਜਦੋਂ ਇਸ ਤਰ੍ਹਾਂ ਕਰਨੀ ਹੋਏ ਫਿਰ ਇੱਕ ਵਾਰੀ ਦਿੱਲੀ ਦੇ ਵਿੱਚ ਕਿਸਾਨਾਂ ਦਾ ਬਹੁਤ ਵੱਡਾ ਕੱਟ ਸੀ ਆਲ ਇੰਡੀਆ ਲੈਵਲ ਦਾ ਇਹ ਗੱਲ ਮੈਨੂੰ ਬਲਵੀਰ ਸਿੰਘ ਰਾਜੇਵਾਲ ਨੇ ਦੱਸੀ ਹੈ ਕਿ ਸਾਰੇ ਭਾਰਤ ਤੋਂ ਆਏ ਕਿਸਾਨ ਬਹੁਤ ਸਾਲ ਪਹਿਲਾਂ ਦੀ ਗੱਲ ਹੈ ਬੜਾ ਹੁਲਾਰਾ ਸੀ ਮੂਵਮੈਂਟ ਨੂੰ ਜਦੋਂ ਬੋਲਦੇ ਪਏ ਸੀ ਇੱਕ ਕਿਸਾਨ ਪਾਸੇ ਤੇ ਬੁੜਬੁੜ ਕਰੀ ਜਾਂਦਾ ਸੀ ਇਹ ਕਿਆ ਐਸੇ ਕਿਆ ਹੋਗਾ ਕੁਛ ਨੀ ਹੋਣੇ ਵਾਲਾ ਹਮ ਲੋਕ ਇਨਕਲਾਬੀ ਪ੍ਰੋਗਰਾਮ ਲਾਏਗੇ ਹਮ ਲੋਕ ਐਸਾ ਪ੍ਰੋਗਰਾਮ ਲਾਏਗੇ ਸਰਕਾਰ ਹਿੱਲ ਜਾਏਗੀ ਜੇ ਖਾਲੀ ਭਾਸ਼ਣਬਾਜ਼ੀ ਕਰਦੇ ਕਹਿੰਦਾ ਅਸੀਂ ਸੋਚਦੇ ਸਕਦੀ ਕੀ ਕਰੀ ਜਾਂਦਾ ਫਿਰ ਉਹ ਕਹਿੰਦਾ ਸਾਡੇ ਵਿੱਚੋਂ ਇੱਕ ਸੀਨੀਅਰ ਲੀਡਰ ਬੋਲਣ ਲੱਗਾ ਤੇ ਇੱਕ ਪਾਸੇ

0: ਅਚਾਨਕ ਪ੍ਰੋਗਰਾਮ ਚ ਪਟਾਕੇ ਚੱਲਣ ਲੱਗ ਪਏ। ਉਹ ਪਟਾਕੇ ਚੱਲਦਾ ਤੋਂ ਭੀੜ ਭਗਦੜ ਮੱਚ ਗਈ। ਫਿਰ ਵਿੱਚ ਪੁਲਿਸ ਆ ਵੜੀ, ਜਿਹੜਾ ਬੜਾ ਸ਼ਾਨਦਾਰ ਪ੍ਰੋਗਰਾਮ ਚੱਲਦਾ ਸੀ ਫਿਰ ਹੋ ਗਿਆ ਸੀ। ਇੱਥੇ ਹੁਣ ਕੀ ਕਰਨਗੇ ਮੈਨੂੰ ਪਤਾ ਨੀ। ਅਜੇ ਤੱਕ ਕਿਸੇ ਨੇ ਇਹੋ ਜਿਹਾ ਸ਼ੱਕ ਜ਼ਾਹਰ ਨਹੀਂ ਕੀਤਾ, ਪਰ ਮੈਨੂੰ ਡਰ ਹੈ ਕਿ ਏਦਾਂ ਦੀ ਗੜਬੜ ਵੀ ਹੋ ਸਕਦੀ।
1: ਜੀ ਪੰਨੂ ਸਾਹਿਬ, ਗੱਲ ਆਮ ਆਦਮੀ ਪਾਰਟੀ ਦੀ ਕਰਦੇ ਆ, ਅਰਵਿੰਦ ਕੇਜਰੀਵਾਲ ਨੇ ਇਹ ਗੱਲ ਸਟੇਜ ਤੇ ਭਾਸ਼ਣ ਦਿੰਦੇ ਹੋਏ ਕਹੀ ਹੈ ਕਿ ਭਗਵੰਤ ਮਾਨ ਹੀ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਸੀਐਮ ਦਾ ਚਿਹਰਾ ਹੋਣਗੇ। ਏਦਾਂ ਕਹਿਣ ਦੀ ਪਹਿਲਾਂ ਹੀ ਕਿਉਂ ਲੋੜ ਪੈ ਗਈ? ਕੋਈ ਅਫੀਸ਼ੀਅਲ ਐਲਾਨ ਤਾਂ ਹਾਲੇ ਹੋਇਆ ਨਹੀਂ ਜੀ।
0: ਦੇਖੋ, ਜਿਹੜਾ ਅਫੀਸ਼ੀਅਲ ਐਲਾਨ ਨਹੀਂ ਹੋਇਆ, ਬੜੇ ਚਿਰ ਤੋਂ ਇਸ ਤਰ੍ਹਾਂ ਦੇ ਸਵਾਲ ਉੱਠ ਰਹੇ ਸੀ ਕਿ ਸੀਐਮ ਚੇਂਜ ਬਦਲਿਆ ਜਾ ਰਿਹਾ ਆਮ ਆਦਮੀ ਪਾਰਟੀ। ਬਲਕਿ ਪਿਛਲੇ ਇੱਕ ਸਾਲ ਤੋਂ ਅਸੀਂ ਮੁੜ ਮੁੜ ਸੁਣਦੇ ਸਾਂ ਕਿ ਇਹ ਆਪਣਾ ਮੁੱਖ ਮੰਤਰੀ ਬਦਲਣ ਲੱਗੇ। ਇੱਕ ਵਾਰੀ ਇਥੋਂ ਤੱਕ ਵੀ ਗੱਲ ਆ ਗਈ ਕਿ ਇੱਕ ਸੀਨੀਅਰ ਮੰਤਰੀ ਦੇ ਘਰ ਵੀ ਰਾਤ ਨੂੰ ਬੜੀ ਫੋਰਸ ਚਲੀ ਗਈ ਕਿ ਕੱਲ ਇਹਨੇ ਮੁੱਖ ਮੰਤਰੀ ਸਹੁੰ ਚੁੱਕਣੀ ਹੈ। ਵਿਧਾਨ ਸਭਾ ਦੇ ਸਪੀਕਰ ਦੇ ਘਰ ਵੀ ਲੱਗ ਗਈ। ਮੈਂ ਸਪੀਕਰ ਨੂੰ ਫੋਨ ਕਰਕੇ ਪੁੱਛਿਆ, ਮੈਂ ਕਿਹਾ ਕੀ ਆ? ਕਹਿੰਦਾ ਮੈਨੂੰ ਆਪ ਨੀ ਪਤਾ ਕੀ ਹੋ ਰਿਹਾ। ਮੈਂ ਕਿਹਾ ਜੇ ਨਾ ਤੁਹਾਨੂੰ ਮੁੱਖ ਮੰਤਰੀ ਬਣਾਉਣਾ ਹੋਵੇ ਤੇ ਤੁਹਾਡੇ ਨਾਲ ਤੇ ਗੱਲ ਹੋਈ ਹੋਊ। ਕਹਿੰਦਾ ਮੇਰੇ ਕੋਲ ਬਿਲਕੁਲ ਕੋਈ ਗੱਲ ਨੀ ਹੋਈ, ਪੁੱਛਿਆ ਤੱਕ ਨੀ ਮੈਨੂੰ, ਪਹਿਲਾਂ ਦੱਸਿਆ ਤੱਕ ਨੀ, ਮੇਰੇ ਨਾਲ ਕੋਈ ਗੱਲ ਨੀ ਹੋਈ। ਆ ਫੋਰਸ ਥੋੜੀ ਜਿਹੀ ਨਾ ਵਧਾਈ ਹੈ, ਉਹਨੂੰ ਥੋੜੀ ਜਿਹੀ ਵਧਾਈ ਹੋਈ ਫੋਰਸ ਹੋਈ। ਕਹਿੰਦੇ ਬਹੁਤ ਜ਼ਿਆਦਾ ਵੱਧ ਗਈ, ਪਤਾ ਨੀ ਕਿੰਨੀ ਕੁ ਵੱਧ ਗਈ, ਮੈਨੂੰ ਤਾਂ ਪਤਾ ਨੀ। ਉਹ ਕਹਿੰਦੇ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਮੈਂ ਅਫਵਾਹਾਂ, ਤਿੰਨ ਚਾਰ ਦਿਨ ਅਫਵਾਹਾਂ ਚੱਲਦੀਆਂ ਨੇ, ਫੋਰਸ ਇੱਥੇ ਲਾਤੀ, ਫੋਰਸ ਉੱਥੇ ਲਾਤੀ। ਮੁੜ ਕੇ ਪਤਾ ਲੱਗਾ ਕਿ ਪਾਰਟੀ ਨੇ ਫੈਸਲਾ ਕੀਤਾ ਕਿ ਭਗਵੰਤ ਮਾਨ ਨਹੀਂ ਰਹੇਗਾ, ਇਹਦੀ ਥਾਂ ਤੇ ਦੂਜਾ ਕੋਈ ਨਹੀਂ ਜਾਂਦਾ ਜਾ ਰਿਹਾ। ਉਦੋਂ ਬਾਅਦ ਤੇ 6 ਮਹੀਨੇ ਲੰਘੇ ਤੇ ਹੋਰ ਰੌਲਾ ਪੈ ਗਿਆ। ਇੰਨੀ ਵਾਰ ਰੌਲਾ ਪਿਆ ਤੇ ਹਰ ਵਾਰੀ ਇਹ ਸਵਾਲ ਉੱਠ ਪੈਂਦਾ ਕਿ ਕੀ ਭਗਵੰਤ ਮਾਨ ਅਗਲੀਆਂ ਚੋਣਾਂ ਚ ਵੀ ਪਾਰਟੀ ਦਾ ਲੀਡਰ ਹੋਊਗਾ, ਉਸੇ ਤਰ੍ਹਾਂ ਇਹ ਚਿਹਰਾ ਬਣਾ ਕੇ ਰੱਖਣਗੇ। ਦੂਸਰੀਆਂ ਪਾਰਟੀਆਂ ਜੋ ਮਰਜ਼ੀ ਆਖਣ, ਅੱਜ ਦੀ ਤਰੀਕ ਦੇ ਵਿੱਚ ਵੀ ਆਮ ਆਦਮੀ ਪਾਰਟੀ ਕੋਲ ਦੂਸਰਾ ਕੋਈ ਪ੍ਰਭਾਵਸ਼ਾਲੀ ਚਿਹਰਾ ਇਹੋ ਜਿਹਾ ਹੈ ਨਹੀਂ ਜਿਹੜਾ ਇਹਦੀ ਅਗਵਾਈ ਕਰ ਸਕੇ ਪੰਜਾਬ ਚ, ਉਹ ਸਿਰਫ ਭਗਵੰਤ ਮਾਨ ਹੈ। ਜਦੋਂ ਪਿਛਲੀਆਂ ਚੋਣਾਂ ਸੀ 2022 ਤੋਂ ਪਹਿਲਾਂ ਦੀਆਂ, ਉਦੋਂ ਵੀ ਪਾਰਟੀ ਚ ਇਹ ਗੱਲ ਚੱਲਦੀ ਹੁੰਦੀ ਸੀ ਕਿ ਜੇ ਪਾਰਟੀ ਹਾਰੇਗੀ ਤੇ ਇਹਦੀ ਗਲਤੀ ਨਾਲ ਹਾਰੇਗੀ, ਜੇ ਜਿੱਤੇਗੀ ਤੇ ਪਾਰਟੀ ਇਹਦੀ ਜਿਤਾਈ ਜਿੱਤੇਗੀ। ਇਹ ਉਹਨਾਂ ਦਿਨਾਂ ਚ ਬਹੁਤ ਸੰਭਲ ਕੇ ਚੱਲਿਆ, ਪਾਰਟੀ ਜਿਤਾਈ ਜਿੱਤੇਗੀ। ਹੁਣ ਵੀ ਇਹਦੇ ਬਾਰੇ ਬਥੇਰੇ ਰੌਲੇ ਪੀਂਦੇ, ਪਰ ਜਿੱਥੇ ਉੱਠ ਕੇ ਖਲੋ ਜਾਂਦਾ, ਮੁੜਕੇ ਦਾ ਸਾਹਮਣਾ ਕਰਨ ਵਾਲਾ ਵੀ ਤੇ ਕੋਈ ਨੀ। ਭਾਸ਼ਣ ਕਰਨ ਚ ਮਾਹਰ ਹੈ, ਨੁਕਤੇ ਨਾਲ ਨੁਕਤਾ ਜੋੜਨਾ ਆਉਂਦਾ ਕਿਉਂਕਿ ਕਲਾਕਾਰ ਹੈ, ਇਫੈਕਟਿਵ ਹੈ, ਪਬਲਿਕ ਤੇ ਜੋ ਜਾਂਦਾ ਉੱਥੇ ਜਾ ਕੇ ਵੀ ਕੋਈ ਨਾ ਕੋਈ ਨਵੀਂ ਗੱਲ ਕਹਿਣੀ, ਲੋਕਾਂ ਨੂੰ ਖੀਲਣਾ ਆਉਂਦਾ। ਇੱਦਾਂ ਦੇ ਲੀਡਰ ਨੂੰ ਪਾਸੇ ਕਰਕੇ ਸੋਚਿਆ ਵੀ ਨਹੀਂ ਜਾ ਸਕਦਾ। ਹੁਣ ਇਹਨਾਂ ਨੇ 5 ਸ਼ਹਿਰਾਂ ਚ ਆਪਣੇ ਮੇਅਰ ਬਣਾ ਲਏ, 9 ਸ਼ਹਿਰਾਂ ਦੀ ਚੋਣ ਹੋਈ ਸੀ, 1 ਦੇ ਵਿੱਚ ਕਾਂਗਰਸ ਦਾ ਬਣ ਗਿਆ, 1 ਦੇ ਵਿੱਚ ਭਾਜਪਾ ਦਾ ਬਣਨਾ, 2 ਹੋ ਰਿਹਾ ਜਿਹਨਾਂ ਚ ਮੈਜੋਰਿਟੀ ਦਾ ਪਤਾ ਹੀ ਲੱਗਦਾ ਕੀ ਦਿਆ। ਪਹਿਲੇ ਹੱਲੇ ਚ ਇਹਨਾਂ 9 ਚੋਂ ਆਪਣੇ 5 ਬਣਾ ਲਏ, ਉਸ ਤੋਂ ਬਾਅਦ ਅੱਡ ਅੱਡ ਥਾਵਾਂ ਤੇ ਇਹਨਾਂ ਜਲੂਸ ਕੱਢੇ। ਕੱਲ ਇਹਨਾਂ ਨੇ ਬਠਿੰਡੇ ਦੇ ਵਿੱਚ ਕਾਫੀ ਵੱਡਾ ਪ੍ਰਦਰਸ਼ਨ ਕੀਤਾ, ਰੋਡ ਸ਼ੋ ਸੀਗਾ, ਉਹ ਚ ਪਾਰਟੀ ਦਾ ਚੀਫ ਅਰਵਿੰਦ ਕੇਜਰੀਵਾਲ ਵੀ ਆਇਆ ਸੀ। ਉਹਨੇ ਭਾਸ਼ਣ ਕਰਦਿਆਂ ਇਹ ਕਹਿਤਾ ਕਿ ਲੋਕਾਂ ਵਿੱਚ ਜਿੰਨਾ ਹੁੰਗਾਰਾ ਹੈ ਉਹਦੇ ਤੋਂ ਸਾਫ ਦਿਸਦਾ ਕਿ ਅਗਲੇ 5 ਸਾਲ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣਗੇ। ਉਹਨੇ ਇਹ ਨਹੀਂ ਆਖਿਆ ਕਿ ਸਾਡਾ ਫੈਸਲਾ ਕਿ ਅਗਲੀ ਵਾਰੀ ਵੀ ਮੁੱਖ ਮੰਤਰੀ ਦੇ ਉਮੀਦਵਾਰ ਹੋਣਗੇ। ਉਹਨੇ ਟੇਢੇ ਢੰਗ ਨਾਲ ਇਹ ਗੱਲ ਕਹਿਤੀ ਕਿ ਉਹ ਉਮੀਦਵਾਰ ਹੋਣਗੇ, ਜਦੋਂ ਉਹਨੇ ਕਹਿਤਾ ਕਿ ਅਗਲੇ 5 ਸਾਲ ਵੀ ਭਗਵੰਤ ਮਾਨ ਹੀ ਰਾਜ ਕਰਨਗੇ। ਉਹਦੇ ਨਾਲ ਅਖਬਾਰਾਂ ਚ ਮੀਡੀਆ ਚ ਇਹ ਗੱਲ ਉਸ ਵੇਲੇ ਚਲੀ ਗਈ ਕਿ ਬਿਨਾਂ ਕਿਸੇ ਚੱਪੂ ਤੱਕੇ ਤੋਂ ਜਿਸ ਤਰ੍ਹਾਂ ਅਰਵਿੰਦ ਕੇਜਰੀ ਨੇ ਗੱਲ ਕਲੀਅਰ ਕਰ ਦਿੱਤੀ ਹੈ, ਕੇਜਰੀਵਾਲ ਦੀ ਇਹ ਗੱਲ ਅੱਗੇ ਵਧੇਗੀ, ਹੁਣ ਪਾਰਟੀ ਇਸ ਤੋਂ ਫੈਸਲੇ ਤੋਂ ਪਿੱਛੇ ਨਹੀਂ ਹਟੇਗੀ। ਸਪਸ਼ਟ ਹੈ ਕਿ ਅਗਲੀ ਚੋਣ ਮੁੱਖ ਮੰਤਰੀ ਦਾ ਚਿਹਰਾ ਭਗਵੰਤ ਮਾਨ ਹੀ ਹੋਣਗੇ।
1: ਜੀ ਪਰ ਸਾਹਿਬ, ਇੱਕ ਹਾਈ ਪ੍ਰੋਫਾਈਲ ਮਨੀ ਲਾਂਡਰਿੰਗ ਦੇ ਕੇਸ ਦੇ ਵਿੱਚ ਸੰਜੀਵ ਅਰੋੜਾ ਨੂੰ ਫੜਿਆ ਗਿਆ ਸੀ। ਜਾਂਚ ਦੇ ਵਿੱਚ ਈਡੀ ਨੇ 2019 ਦੇ ਕੇਸ ਫੋਲਣ ਦੀ ਗੱਲ ਕੀਤੀ ਹੈ, ਮਤਲਬ ਕਿ ਫਿਰ ਕਾਂਗਰਸ ਵੀ ਲਪੇਟੀ ਜਾਊਗੀ ਜੀ?
0: ਦੇਖੋ, ਜਿਹੜਾ ਸੰਜੀਵ ਅਰੋੜਾ, ਇਹਦੇ ਬਾਪ ਦਾ ਕਾਰੋਬਾਰ ਸੀ ਤੇ ਜਦੋਂ ਇਹ ਉੱਠਿਆ

ਤੇ ਕਾਰੋਬਾਰ ਵਧਿਆ ਨੀ, ਕਾਰੋਬਾਰ ਇੱਕ ਤਰ੍ਹਾਂ ਨਾਲ ਡੁੱਬ ਗਿਆ ਸੀ। ਫਿਰ ਦੁਬਾਰਾ ਆਇਆ ਤੇ ਇਹਨੇ ਛੋਟੇ ਛੋਟੇ ਕਾਰੋਬਾਰ ਤੋਂ ਸ਼ੁਰੂ ਕੀਤਾ। ਉਹਦੇ ਨਾਲ ਇਹਨੇ ਪੋਲੀਟੀਸ਼ੀਅਨ ਨਾਲ ਯਾਰੀ ਪਾਉਣੀ ਸ਼ੁਰੂ ਕਰਤੀ। ਉਹਨਾਂ ਯਾਰੀਆਂ ਚੋਂ ਛੋਟੇ ਮੋਟੇ ਚੇਅਰਮੈਨ ਧੋੜਦਿਆਂ ਉੱਠਦਿਆਂ ਅਖੀਰ ਅਕਾਲੀ ਭਾਜਪਾ ਰਾਜ ਸੀ ਤੇ ਮੁੱਖ ਮੰਤਰੀ ਤੱਕ ਸਿੱਧੀ ਪਹੁੰਚ ਵਾਲਾ ਬਣ ਗਿਆ। ਉਸ ਪਹੁੰਚ ਚੋਂ ਫਿਰ ਇਹ ਹਾਲਤ ਬਣੀ ਕਿ ਅਕਾਲੀਆਂ ਦੀ ਸਰਕਾਰ ਆਵੇ ਤੇ ਤਾਵੇਂ ਪਲੈਨਿੰਗ ਬੋਰਡ ਦਾ ਮੈਂਬਰ ਇਹ ਪੰਜਾਬ ਦਾ, ਜੇ ਕਾਂਗਰਸ ਹੀ ਆਵੇ ਤਾਵੇਂ ਪਲੈਨਿੰਗ ਬੋਰਡ ਦਾ ਚੇਅਰਮੈਨ ਮੁੱਖ ਮੰਤਰੀ ਆਪ ਹੁੰਦਾ ਤੇ ਉੱਥੇ ਸਭ ਤੋਂ ਪਾਵਰਫੁਲ ਜਿਹੜੀ ਹਸਤੀ ਹੈ ਉਹਦੇ ਕੋਲ ਮੰਤਰੀ ਦਾ ਰੈਂਕ ਹੁੰਦਾ, ਉਹ ਡਿਪਟੀ ਚੇਅਰਮੈਨ ਨੂੰ ਗਿਣਿਆ ਜਾਂਦਾ ਤੇ ਫਿਰ ਡਿਪਟੀ ਚੇਅਰਮੈਨ ਵੀ ਬਣਨ ਲੱਗ ਪਿਆ, ਯਾਨੀ ਮੰਤਰੀਆਂ ਨਾਲੋਂ ਵੀ ਜ਼ਿਆਦਾ ਭਾਗ। ਇਹ ਅਕਾਲੀਆਂ ਦੀ ਸਰਕਾਰ ਵੀ ਇਸੇ ਤਰ੍ਹਾਂ ਰਿਹਾ ਤੇ ਕਾਂਗਰਸੀਆਂ ਦੀ ਸਰਕਾਰ ਵੀ। ਜਦੋਂ ਆਮ ਆਦਮੀ ਦੀ ਪਾਰਟੀ ਸਰਕਾਰ ਆਈ ਤੇ ਉਦੋਂ ਵੀ ਤੇ ਫਿਰ ਉਹਨਾਂ ਨੇ ਇਹਨੂੰ ਰਾਜ ਸਭਾ ਮੈਂਬਰ ਬਣਾ ਦਿੱਤਾ। ਉਧਰੋਂ ਚੁੱਕ ਕੇ ਲਿਆ ਕੇ ਜਦੋਂ ਪਿਛਲੇ ਪਾਰਟ ਉੱਥੇ ਇੱਕ MLA ਇਹਨਾਂ ਦਾ ਆਮ ਆਦਮੀ ਪਾਰਟੀ ਦਾ ਖੁਦਕਸ਼ੀ ਕਰ ਗਿਆ ਲੁਧਿਆਣੇ ਚ, ਉਹਦੇ ਵਾਲੀ ਸੀਟ ਤੋਂ ਚੋਣ ਲੜਾ ਕੇ ਕਾਂਗਰਸ ਲੀਡਰ ਭਾਰਤ ਭੂਸ਼ਣ ਆਸ਼ੂ ਨੂੰ ਹਰਾਇਆ, ਇਹਨੂੰ ਜਿਤਾ ਕੇ ਤੇ ਮੰਤਰੀ ਬਣਾ ਲਿਆ। ਕਮਾਲ ਦੀ ਗੱਲ ਇਹ ਹੈ ਕਿ ਜਿਹੜਾ ਬੰਦਾ ਕਾਂਗਰਸੀਆਂ ਅਕਾਲੀਆਂ ਭਾਜਪਾ ਦੇ ਰਾਜ ਵਿੱਚ ਬਹੁਤ ਭਾਰੂ ਸੀ, ਇੱਥੇ ਆ ਕੇ ਵੀ ਜਦੋਂ ਮੰਤਰੀ ਬਣਿਆ ਤੇ ਬਣਦੇ ਸਾਰ ਸਾਰੇ ਤਾਕਤ ਵਾਲੇ ਮਹਿਕਮੇ ਉਹਦੇ ਕੋਲ, ਲੋਕਲ ਬਾਡੀ ਉਹਦੇ ਕੋਲ, ਇੰਡਸਟਰੀ ਉਹਦੇ ਕੋਲ, ਬਿਜਲੀ ਉਹਦੇ ਕੋਲ, ਟਰਾਂਸਪੋਰਟ ਮੰਤਰੀ ਉਹ ਭੁੱਲਰ ਫੜਿਆ ਗਿਆ ਪੱਟੀ ਵਾਲਾ, ਉਹਦੇ ਫੜੇ ਜਾਣ ਤੋਂ ਬਾਅਦ ਟਰਾਂਸਪੋਰਟ ਵੀ ਇਸੇ ਨੂੰ ਮਿਲ ਗਏ, ਜਿੰਨੇ ਪਾਵਰਫੁਲ ਮਹਿਕਮੇ ਸੀ ਸਾਰੇ ਇਹਨੂੰ ਮਿਲ ਗਏ। ਹਰ ਪਾਸੇ ਗੱਲਾਂ ਸੀ, ਸੰਜੀਵ ਅਰੋੜਾ ਸੰਜੀਵ ਅਰੋੜਾ, ਮੁੜ ਕੇ ਅਚਾਨਕ ਬਿੱਜ ਪਈ, ਇਹਨੂੰ ਕੇਂਦਰੀ ਏਜੰਸੀਆਂ ਨੇ ਆ ਕੇ ਨੱਪ ਲਿਆ। ਇਹਦੇ ਫਿਰ ਫੁੱਲਣੇ ਜਦੋਂ ਫੁੱਲਣ ਲੱਗੇ ਤੇ ਗੱਲ ਕਈਆਂ ਪਾਸਿਆਂ ਹੋਰਨਾਂ ਤੱਕ ਚਲੀ ਗਈ, ਬਹੁਤ ਸਾਰੀ ਪ੍ਰਾਪਰਟੀ ਡਿਸਕਲੋਜ ਹੋਈ, ਅਜੇ ਤੱਕ ਹੋਈ ਜਾਂਦੀ ਹੈ। ਆ ਪਿਛਲੇ ਹਫ਼ਤੇ ਜਲੰਧਰ ਚ ਦੋ ਚਾਰਟਰਡ ਅਕਾਊਂਟੈਂਟ ਭਰਾ ਨੇ ਉਹਨਾਂ ਦੇ ਰੇਡ ਹੋਏ ਔਰ ਡੇਢ ਦਿਨ ਤੱਕ ਚੱਲਦੇ ਰਹੇ। ਉਹ ਵੀ ਕਾਰਨ ਇਹਦੇ ਵਾਲਾ ਦੱਸਿਆ ਜਾਂਦਾ ਸੀ ਕਿ ਸੰਜੀਵ ਅਰੋੜੇ ਵਾਲੇ ਕੇਸ ਦੀ ਪੜਤਾਲ ਚੱਲ ਰਹੀ, ਉੱਥੇ ਚੰਡੀਗੜ੍ਹ ਚ ਵੀ ਹੋਈ, ਮੋਹਾਲੀ ਚ ਵੀ ਛਾਪੇ ਪਏ, ਲੁਧਿਆਣੇ ਚ ਵੀ ਪਏ, ਲੁਧਿਆਣਾ ਤੋਂ ਉਹਦਾ ਆਪਣਾ ਸ਼ਹਿਰ ਸੀ। ਉਹਨੂੰ ਉਹਦੇ ਕੋਲ ਪ੍ਰਾਪਰਟੀ ਇੰਨੀ ਕੁ ਹੈ, ਬੇਬਹਾ, ਕੋਈ ਪਤਾ ਨੀ ਲੱਗਦਾ। ਬੇਅੰਤ ਸਿੰਘ ਦੀ ਸਰਕਾਰ ਦੇ ਵਕਤ ਇਹਨੇ ਪਹਿਲੀ ਖੇਡ ਖੇਡੀ ਸੀ, ਕਹਿੰਦੇ ਆ ਕਿ ਉਦੋਂ ਇਹਨੇ ਉਹਨੂੰ ਕਹਿ ਕੇ ਕਿ ਮੈਂ ਇੰਡਸਟਰੀ ਲਾਊਂਗਾ, ਲੋਕਾਂ ਨੂੰ ਰੁਜ਼ਗਾਰ ਦਊਂਗਾ, ਤੇ ਕਾਫੀ ਸਾਰੀ ਜ਼ਮੀਨ ਕਿਸਾਨਾਂ ਦੀ ਉਹਨੇ ਐਕਵਾਇਰ ਕਰਾ ਲਈ ਤੇ ਬਾਅਦ ਚ ਉੱਥੇ ਇੰਡਸਟਰੀ ਨਹੀਂ ਸੀ ਲਾਈ। ਉਸ ਤੋਂ ਬਾਅਦ ਉਸਦੀ ਕਲੋਨਾਈਜੇਸ਼ਨ ਹੋ ਗਈ, ਕਲੋਨੀਆਂ ਕੱਟੀਆਂ, ਜਿਹੜਾ ਪਲਾਟ ਵਿਕਣ ਤੇ ਬਹੁਤ ਕਮਾਈ ਹੁੰਦੀ ਹੈ। ਉਹਦੇ ਤੋਂ ਬਾਅਦ ਇਹ ਚੜ੍ਹਦਾ ਗਿਆ। ਇਹ ਜਦੋਂ ਹੁਣ ਮੰਤਰੀ ਸੀ, ਮੰਤਰੀ ਤੋਂ ਪਹਿਲਾਂ ਜਦੋਂ ਪਲੈਨਿੰਗ ਕਮਿਸ਼ਨ ਦਾ ਵੀ, ਪਲੈਨਿੰਗ ਬੋਰਡ ਦਾ ਵੀ ਹੁੰਦਾ ਸੀ ਪੰਜਾਬ ਦਾ ਵਾਈਸ ਚੇਅਰਮੈਨ, ਉਸ ਦੌਰ ਦੇ ਵਿੱਚ ਬਹੁਤ ਸਾਰੇ ਕੰਮ ਜਿਹੜੇ ਸੀ ਹੁੰਦੇ ਰਹੇ, ਉਹਨਾਂ ਦੀ ਇਸ ਵੇਲੇ ਪੜਤਾਲ ਚੱਲਦੀ ਸੀ। ਮੇਰੇ ਵਾਸਤੇ ਇਹ ਹੈਰਾਨੀ ਵਾਲੀ ਖ਼ਬਰ ਸੀ ਕਿ ਅੱਜ ਇੱਕ ਅਖਬਾਰ ਨੇ ਲਿਖਿਆ ਕਿ ED ਨੇ ਇਹਦੀ ਜਾਂਚ ਪੜਤਾਲ ਦੇ ਵਿੱਚ 2019 ਦੇ ਉਹ ਪ੍ਰਾਜੈਕਟ ਖੋਲ ਲਿਆ ਜਿਹੜੇ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਜਿਹਨੂੰ ਗਮਾਡਾ ਕਹਿੰਦੇ, ਉਹਨਾਂ ਨੇ ਉਦੋਂ ਕੀਤੇ ਸੀ ਸ਼ੁਰੂ ਤੇ 2019 ਦੇ ਵਿੱਚ ਉਦੋਂ ਸਰਕਾਰ ਹੁੰਦੀ ਸੀ ਕੈਪਟਨ ਅਮਰਿੰਦਰ ਸਿੰਘ ਦੀ, ਤੇ ਗਮਾਡਾ ਸਾਰੀ ਜਿਹੜੀ ਹੈ ਉਹ ਅਮਰਿੰਦਰ ਸਿੰਘ ਦੇ ਰਾਜ ਵਿੱਚ ਅਮਰਿੰਦਰ ਸਿੰਘ ਦੇ ਬੰਦੇ ਚਲਾਉਂਦੇ ਸੀ। ਜਿਹੜੇ ਬੰਦੇ ਚਲਾਉਂਦੇ ਸੀ ਉਹ ਹੁਣ ਕੁਝ ਤਾਂ ਕਾਂਗਰਸ ਦੇ ਵਿੱਚ ਨਹੀਂ ਹੈ, ਜਿਹੜੀ ਇੱਕ ਸਾਬਕਾ ਮੰਤਰੀ ਵੀ ਹੈ, ਉਹਨੂੰ ਵੀ ਡਾਇਰੈਕਟ ਹੱਥ ਪੈ ਸਕਦਾ, ਕੁਝ ਉਹਨਾਂ ਦੇ ਨਾਲ ਦੇ ਅਫਸਰ ਆ। ਤੁਹਾਨੂੰ ਯਾਦ ਹੋ ਕਿ ਮੋਹਾਲੀ ਚ ਉਦੋਂ ਏਅਰਪੋਰਟ ਅਥਾਰਟੀ ਵਾਸਤੇ ਜ਼ਮੀਨਾਂ ਖਰੀਦੀਆਂ, ਹੋਰ ਪ੍ਰਾਜੈਕਟਾਂ ਵਾਸਤੇ ਖਰੀਦੀਆਂ ਤੇ ਉੱਥੇ ਅਮਰੂਦ ਘੁਟਾਲਾ ਹੋਇਆ ਸੀ। 3 IAS ਅਫਸਰਾਂ ਦੇ ਨਾਂ ਵੀ ਆਏ ਸੀ, 2-3 ਪੁਲਿਸ ਅਫਸਰਾਂ ਦੇ ਵੀ, ਉਹਨਾਂ ਨੇ ਆਪ ਹੀ ਕਿਸਾਨਾਂ ਦੀਆਂ ਜ਼ਮੀਨਾਂ ਅਕੁਆਇਰ ਕੀਤੀਆਂ। ਉਹਦੇ ਤੋਂ ਪਹਿਲਾਂ ਇਹ ਪਤਾ ਸੀ ਅਕੁਆਇਰ ਕਰਨੀਆਂ ਨੇ ਤੇ ਪੈਸਾ ਬੜਾ ਮਿਲਣਾ। ਜਿਹੜੀਆਂ ਕਿਸਾਨਾਂ ਦੀਆਂ ਜ਼ਮੀਨਾਂ 25-30-40 ਲੱਖ ਰੁਪਏ ਨੂੰ ਕਿੱਲਾ ਸੀਗੀਆਂ, ਉਹ 25-30-40 ਲੱਖ ਨੂੰ ਕਿੱਲਾ ਆਪ ਖਰੀਦ ਲਈਆਂ, ਕਿਸੇ ਨੇ ਆਪਣੇ ਨਾਂ ਤੇ, ਕਿਸੇ ਨੇ ਆਪਣੀ ਘਰਵਾਲੀ ਦੇ, ਕਿਸੇ ਨੇ ਆਪਣੇ ਸੱਸ ਦੇ ਨਾਂ ਤੇ ਲੈ ਲਈਆਂ, ਤੇ ਫਿਰ ਉਹੀ ਜ਼ਮੀਨਾਂ ਅਕੁਆਇਰ ਕਰਕੇ ਤੇ ਉਹਨਾਂ ਦਾ ਸਰਕਾਰੀ ਤੌਰ ਤੇ ਮੁਆਵਜ਼ਾ ਕਿਸੇ ਦਾ 2 ਕਰੋੜ, ਕਿਸੇ ਦਾ 3 ਕਰੋੜ ਦੇ ਦਿੱਤਾ। ਇਹ ਕੰਮ ਉਹਨਾਂ IAS ਅਫਸਰਾਂ 3 ਨੇ ਜਿਹਨਾਂ ਨੇ

0: ਕੀਤਾ, ਉਹਨੇ ਇੱਕ ਹੋਰ ਦਿੱਤਾ ਕਿ ਉਹਦੇ ਵਿੱਚ ਇਹ ਵਿਖਾ ਕੇ ਕਿਸੇ ਤਰ੍ਹਾਂ ਦੀ ਬਾਗ ਲੱਗੇ ਸੀ, ਅਮਰੂਦ ਸੀਗੇ, ਅਮਰੂਦਾਂ ਦੇ ਪੈਸੇ ਲੈ ਲਏ। ਤੇ ਜਦੋਂ ਪੜਤਾਲ ਹੋਈ ਤੇ ਪਤਾ ਲੱਗਾ ਇੱਕ ਇੱਕ ਖੇਤ ਵਿੱਚ ਅਮਰੂਦਾਂ ਦੇ ਇੰਨੇ ਇੰਨੇ ਬੂਟੇ ਲਾ ਦਿੱਤੇ ਆ, ਜਿੰਨੇ ਤਿੰਨ ਖੇਤਾਂ ਚ ਲੱਗਦੇ ਆ, ਮੁਆਵਜ਼ਾ ਵੀ ਮੋਟਾ ਲੈ ਗਏ। ਅੱਛਾ, ਇਹ ਵੀ ਕਮਾਲ ਦੀ ਗੱਲ ਕਿ ਖੇਤ ਲੈਣ ਤੋਂ ਬਾਅਦ ਬੂਟੇ ਲੈਣ ਤੇ ਇੱਕ ਸਾਲ ਦੇ ਅੰਦਰ ਅੰਦਰ ਉਹ ਬੂਟੇ ਰੁੱਖ ਬਣ ਗਏ ਜਿਹਨਾਂ ਦਾ ਮੁਆਵਜ਼ਾ ਲਿਆ ਜਾ ਸਕਦਾ। ਇਹ ਸਾਰਾ ਚੱਕਰ ਉਦੋਂ ਖੁੱਲ ਗਿਆ ਸੀ, ਉਦੋਂ ਦਾ ਦੱਬਿਆ ਪਿਆ ਸੀ, ਕਿਉਂਕਿ ਉਹਨਾਂ ਅਫਸਰਾਂ ਦੀ ਗ੍ਰਿਫਤਾਰੀ ਦੀ ਜਦੋਂ ਗੱਲ ਆਈ ਉਹ ਹਾਈਕੋਰਟ ਚ ਜ਼ਮਾਨਤਾਂ ਕਰਾਉਣ ਗਏ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਖਿਆ ਜੀ ਸਾਨੂੰ ਇਹਨਾਂ ਦੀਆਂ ਜ਼ਮਾਨਤਾਂ ਤੇ ਕੋਈ ਇਤਰਾਜ਼ ਨਹੀਂ। ਪਰ ਪਹਿਲੀ ਗੱਲ ਆਖੋ, ਜਿਹੜੇ ਤਿੰਨ ਤਿੰਨ ਚਾਰ ਚਾਰ ਕਰੋੜ ਰੁਪਏ ਇਹਨਾਂ ਕਮਾਏ ਆ ਉਹ ਲਿਆ ਕੇ ਜਮਾ ਕਰਾ ਦੇਣ, ਤੇ ਉਹਨਾਂ ਅਫਸਰਾਂ ਨੇ ਕਰਾ ਦਿੱਤੇ ਸੀ। ਉਹ ਪੈਸੇ ਜਮਾ ਕਰਾਉਣਾ ਦੱਸਦਾ ਕਿ ਉਹਨਾਂ ਨੂੰ ਵੀ ਪਤਾ ਸੀ ਕਰਪਸ਼ਨ ਦੀ ਕਮਾਈ ਹੈ, ਨਹੀਂ ਤੇ ਕਾਹਨੂੰ ਜਮਾ ਕਰਾਉਂਦੇ। ਉਹ ਜਿਹੜੇ ਪੈਸੇ ਜਮਾ ਕਰਾਏ ਸੀ ਅੱਜ ਤੱਕ ਉਹ ਕੇਸ ਕਿਸੇ ਪਾਸੇ ਨਹੀਂ ਲੱਗਾ, ਤੇ ਉਹ ਅਫਸਰ ਉਹਦੇ ਤੋਂ ਬਾਅਦ ਫਿਰ ਚੰਗੀਆਂ ਪੋਸਟਾਂ ਤੇ ਇਸ ਸਰਕਾਰ ਚ। ਇਹਦੇ ਤੋਂ ਕਿਸੇ ਨਾ ਕਿਸੇ ਪਾਸੇ ਲੱਗਦਾ ਕਿ ਦਿੱਲੀ ਚ ਕੇਂਦਰ ਸਰਕਾਰ ਦੇ ਕੋਲੇ ਗੱਲ ਚੱਲਦੀ ਹੈ ਕਿ ਸਾਰਾ ਜਿਹੜਾ ਕਲਿੱਕ ਹੈ ਤੋੜਨਾ ਚਾਹੀਦਾ, ਜੇ ਤੋੜਨਗੇ ਨਾ ਤੇ ਅਗਲੀ ਚੋਣ ਦੇ ਵਿੱਚ ਉਹਨਾਂ ਨੂੰ ਮੁਸ਼ਕਲਾਂ ਆਉਂਦੀਆਂ। ਇਹ ਗਿਣ ਮਿਸ ਕੇ ਢੰਗ ਨਾਲ ਜਿਹੜੀ ਜਾਂਚ ਹੈ ਉਸ ਪਾਸੇ ਖੁੱਲੀ ਹੈ, ਕਿਉਂਕਿ ਉਦੋਂ 2019 ਚ ਕਾਂਗਰਸੀ ਸਰਕਾਰ ਵੇਲੇ ਜਿੰਨੀ ਗੜਬੜ ਉਦੋਂ ਹੋਈ ਹੈ ਉਹਨੀ ਤਾਂ ਕਦੇ ਹੋਈ ਨੀ। ਇੱਥੋਂ ਤੱਕ ਕਿ ਇੱਕ ਸੀਨੀਅਰ IAS ਅਫਸਰ ਦੇ ਨਾਲ ਜਿਹੜੀ ਕੁੜੀ ਸਟੈਨੋ ਲੱਗੀ ਸੀ ਤਵਲੀਨ, ਉਹਦੇ ਖਾਤਿਆਂ ਵਿੱਚੋਂ 2.5-3 ਕਰੋੜ ਰੁਪਏ ਦੀਆਂ ਟ੍ਰਾਂਜੈਕਸ਼ਨਾਂ ਹੋਈਆਂ। ਜਦੋਂ ਬਾਅਦ ਚ ਏਜੰਸੀਆਂ ਨੇ ਉਹਨੂੰ ਆ ਕੇ ਪੁੱਛਿਆ ਤੇ ਉਹਨੇ ਆਖਿਆ ਜੀ ਹਸਪਤਾਲ ਮੇਰਾ ਹੈ ਨੀ, ਬੈਂਕ ਦੇ ਵਿੱਚ ਖਾਤਾ ਖੋਲਣ ਵਾਸਤੇ ਸਾਹਿਬ ਨੇ ਆਖਿਆ ਸੀ, ਮੇਰੇ ਦਸਤਖਤ ਕਰਾ ਲਏ ਸੀ, ਮੈਂ ਤਾਂ ਕਦੇ ਬੈਂਕ ਵਿੱਚ ਵੀ ਨੀ ਗਈ। ਜਾ ਕੇ ਉੱਥੋਂ CC ਫੁਟੇਜ ਵੇਖ ਲਓ, ਜਿਹੜੀ ਉਹ ਫੁਟੇਜ ਤੋਂ ਪਤਾ ਲੱਗ ਜੂਗਾ, ਤੇ ਜਿਹੜੀਆਂ ਚੈੱਕ ਬੁੱਕਾਂ ਮਿਲੀਆਂ ਉਹ ਵੀ ਸਾਹਿਬ ਦੇ ਕੋਲ, ਮੇਰੇ ਤੇ ਦਸਤਖਤ ਕਰਾਉਂਦੇ ਆ, ਥੋੜੇ ਬਹੁਤ ਪੈਸੇ ਮੈਨੂੰ ਦੇ ਦੂ, ਛੱਡਦੇ ਸੀ ਲੈ ਪੜ ਤੇਰੀ ਮਦਦ ਕਰਦੇ ਆ, ਤੇ ਮੈਨੂੰ ਤਾਂ ਪਤਾ ਸੀ ਮੇਰੀ ਮਦਦ ਦੇ ਬਹਾਨੇ ਏਡੇ ਵੱਡੇ ਖੇਡ ਖੇਡੀ ਜਾਂਦੇ ਆ। ਉਹ ਵੀ ਮਾਮਲਾ ਉਦੋਂ ਦਾ ਸੀ, ਹੁਣ ਜੇ ਖੁੱਲਣ ਲੱਗੇ ਏਦਾਂ ਦੇ ਮਾਮਲੇ ਵੀ ਖੁੱਲ ਜਾਣੇ ਸਰ
1: ਜੀ। ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਵੀ ਮੁਸ਼ਕਲਾਂ ਚ ਨਜ਼ਰ ਆ ਰਹੀ, ਉਹਨਾਂ ਦੇ ਖਿਲਾਫ ਬਠਿੰਡਾ ਅਦਾਲਤ ਦੇ ਵਿਚ ਇਕ ਕੇਸ ਦਰਜ ਹੋਇਆ। ਉਹਨਾਂ ਨੇ ਇਕ ਇੰਟਰਵਿਊ ਦੇ ਦੌਰਾਨ ਇਕ ਵਿਵਾਦਿਤ ਬਿਆਨ ਦਿੱਤਾ ਸੀ। ਉਹ ਕਹਿੰਦੇ ਕਿ ਮੈਨੂੰ ਤੇ ਅਫਸਰ ਕਹਿੰਦੇ ਆ ਵੀ ਪੰਜਾਬ ਦਾ ਮਾਹੌਲ ਖਰਾਬ ਕਰ ਦਿਓ, ਸਰਕਾਰ ਤੁਹਾਡੀ ਬਣ ਜੂਗੀ। ਹੁਣ ਇਸ ਬਿਆਨ ਬਾਰੇ ਉਹਨਾਂ ਕੋਲ ਜਵਾਬ ਮੰਗਿਆ ਜਾ ਰਿਹਾ, ਕੀ ਹੈ ਜੀ ਪੂਰਾ ਵਿਸਥਾਰ?
0: ਦੇਖੋ, ਕੇਸ ਕਿਸੇ ਨੇ ਪ੍ਰਾਈਵੇਟ ਹੈ, ਮੈਂ ਉਹਦੇ ਖਿਲਾਫ ਕਰਤਾ, ਇਸ ਕੇਸ ਤੇ ਬਣਨਾ ਕੁਛ ਨਹੀਂ, ਖੱਜਲ ਖੁਆਰੀ ਹੋਵੇਗੀ। ਇੱਕ ਤਾਂ ਇੱਕ ਸ੍ਰੀਮਤੀ ਰਜਿੰਦਰ ਕੌਰ ਭੱਠਲ ਦਾ ਉਮਰ ਦਾ ਵੀ ਤਕਾਜ਼ਾ ਹੈ, ਇਸ ਉਮਰ ਜਾ ਕੇ ਉਹਨੂੰ ਕਿੰਨਾ ਕੁ ਉੱਥੇ ਸੱਦ ਕੇ ਪੁੱਛ ਲੈਣਗੇ ਕੀ ਹੋ। ਉਹਨੇ 1970 ਚ ਪਹਿਲੀ ਚੋਣ ਲੜੀ, ਇਸ ਤੋਂ ਤੁਸੀਂ ਹਿਸਾਬ ਲਾ ਲਓ, ਜਨਮ ਉਹਦਾ ਹੋਇਆ ਸੀ ਪਾਕਿਸਤਾਨ ਅੰਗਰੇਜ਼ਾਂ ਦੀ ਜੇਲ੍ਹ ਚ, ਇਹਦੇ ਮਾਂ ਬਾਪ ਦੋਵੇਂ ਦੇਸ਼ ਭਗਤ ਸੀਗੇ ਤੇ ਉਹਨਾਂ ਨੂੰ ਅੰਗਰੇਜ਼ਾਂ ਨੇ ਜੇਲ੍ਹ ਚ ਦਿੱਤਾ ਸੀ, ਕਿਉਂਕਿ ਪਰਜਾ ਮੰਡਲ ਲਹਿਰ ਚਲਾ ਕੇ ਤੇ ਰਾਜਿਆਂ ਦੇ ਖਿਲਾਫ ਆਜ਼ਾਦੀ ਦੀ ਲੜਾਈ ਜਿਹੜੀ ਰਾਜਿਆਂ ਤੇ ਅੰਗਰੇਜ਼ਾਂ ਦੋਵਾਂ ਦੇ ਖਿਲਾਫ ਸੀ ਉਹਦੇ ਚ ਹਿੱਸਾ ਲੈਂਦੇ ਸੀ, ਤੇ ਇਹ ਕੁੜੀ ਉੱਥੇ ਜੰਮੀ ਸੀ। ਅੱਗੇ ਇੱਕ ਦੋ ਵਾਰ ਬਾਦਲ ਸਾਹਿਬ ਨੇ ਵੀ ਆਖਿਆ ਸੀ ਤੇ ਅਮਰਿੰਦਰ ਸਿੰਘ ਨੇ ਵੀ, ਇਹਦਾ ਕੇਸ ਹੈ, ਇਹਦੀ ਗ੍ਰਿਫਤਾਰੀ ਹੋ ਸਕਦੀ ਹੈ, ਤੇ ਇਹਨੇ ਗੁਹਾਸ ਕੇ ਆਖਿਆ ਸੀ ਮੇਰੀ ਗ੍ਰਿਫਤਾਰੀ ਕੀ ਕਰੋਗੇ, ਮੈਂ ਤਾਂ ਪਹਿਲਾਂ ਵੀ ਜੰਮੀ ਜੇਲ੍ਹ ਚ, ਮੈਨੂੰ ਕਿ ਤੁਸੀਂ ਡਰਾਉਂਦੇ, ਫਿਰ ਉਹ ਚੁੱਪ ਕਰ ਜਾਂਦੇ ਸੀ। ਹੁਣ ਅੱਜ ਦਾ ਮਾਮਲਾ, ਇਸ ਖਿਲਾਫ ਉਹਦੇ ਤਿੰਨ ਹੀ ਕਾਰਵਾਈ ਹੋਈ, ਉਹ ਬਣੇ ਸੀ ਸਾਰੇ 3 ਮਹੀਨਿਆਂ ਵਾਸਤੇ ਮੁੱਖ ਮੰਤਰੀ, ਬੇਅੰਤ ਸਿੰਘ ਮੁੱਖ ਮੰਤਰੀ ਦਾ ਕਤਲ ਹੋ ਗਿਆ, ਉਹਦੀ ਥਾਂ ਤੇ ਹਰਚਰਨ ਸਿੰਘ ਬਰਾੜ ਨੂੰ ਬਣਾ ਦਿੱਤਾ। ਹਰਚਰਨ ਸਿੰਘ ਬਰਾੜ ਤੇ ਪ੍ਰਕਾਸ਼ ਸਿੰਘ ਬਾਦਲ ਆਪੋ ਚ ਰਿਸ਼ਤੇਦਾਰ ਸੀ, ਕਿਉਂਕਿ ਹਰਚਰਨ ਸਿੰਘ ਬਰਾੜ ਦੇ ਸਾਲੇ ਦਾ ਪੁੱਤ ਸੀ ਆਦੇਸ਼ ਪ੍ਰਤਾਪ, ਜਿਹੜਾ ਬਾਦਲ ਸਾਹਿਬ ਦੀ ਧੀ ਨਾਲ ਵਿਆਹ ਸੀ। ਦੋਵਾਂ ਪਾਸਿਆਂ ਤੋਂ ਹੁਣ ਆਦੇਸ਼ ਪ੍ਰਤਾਪ ਵਾਸਤੇ ਹਰਚਰਨ ਸਿੰਘ ਬਰਾੜ ਪੋਪੜ ਤੇ ਪ੍ਰਕਾਸ਼ ਤੋਂ ਬਾਦਲ ਸਹੁਰਾ, ਉਹਦਾ ਕਰਕੇ ਰਿਸ਼ਤੇਦਾਰੀਆਂ ਸੀ, ਇੱਕ ਦੂਜੇ ਨਾਲ ਰਲ ਕੇ ਚੱਲਦੇ ਪਏ ਸੀ। ਬੀਬੀ ਭੱਠਲ ਉਦੋਂ 3 ਮਹੀਨਿਆਂ ਵਾਸਤੇ ਮੁੱਖ ਮੰਤਰੀ ਬਣੀ, ਤੇ ਉਹ ਕਦੇ ਅਫਸਰਾਂ ਨੇ ਕੋਈ ਸਲਾਹ ਦਿੱਤੀ ਹੋਵੇਗੀ? ਇਹਨੇ ਬਾਅਦ ਚ ਇੱਕ TV ਚੈਨਲ ਤੇ ਇੰਟਰਵਿਊ ਦੇ ਵਿੱਚ, ਅੱਜ ਕੱਲ ਯੂਟਿਊਬ ਚੈਨਲ ਬਹੁਤ ਚੱਲਦੇ, ਉਸ ਜੀ ਨੇ ਕਹਿਤਾ ਕਿ ਮੈਨੂੰ ਕਿਸੇ ਅਫਸਰ ਨੇ ਆਖਿਆ ਸੀ ਕਿ ਅਗਲੀ ਇਲੈਕਸ਼ਨ ਤੁਸੀਂ ਜਿੱਤ ਸਕਦੇ ਹਾਂ ਜੇ 2-3 ਵਾਰ ਦਸਾਂ ਕਰਵਾ ਦੋ, ਤੇ ਕਦੇ ਮੈਂ ਉਹਨੂੰ ਆਖਿਆ ਮੈਨੂੰ ਪੰਜਾਬ ਨਾਲ ਪਿਆਰ ਹੈ, ਪੰਜਾਬ ਦੇ ਲੋਕਾਂ ਨਾਲ ਪਿਆਰ ਹੈ, ਚੋਣਾਂ ਜਿੱਤੀਏ ਥੋੜਾ ਹਾਰੀਏ, ਏਦਾਂ ਦੀ

0: ਜਾਂ ਹਰਕਤ ਇਹੋ ਜਿਹਾ ਗੰਦਾ ਕੰਮ ਕੋਈ ਨੀ ਕਰਨਾ। ਉਹ ਇਹਨੇ ਕਿਸੇ ਇੰਟਰਵਿਊ ਚੱਕਿਆ, ਮਹਿਤਾ ਦੀ ਇੰਟਰਵਿਊ ਸੁਣੀ ਨੇ, ਪਰ ਉਸ ਇੰਟਰਵਿਊ ਨੂੰ ਲੈ ਕੇ ਹੁਣ ਕਿਸੇ ਨੇ ਇਹੋ ਜਿਹਾ ਕੇਸ ਦਰਜ ਕਰਾਤਾ। ਉਹ ਕੇਸ ਅਦਾਲਤੀ ਕੇਸ ਵਿੱਚ ਕੁਛ ਨੀ ਹੋਣਾ, ਜੇ ਪੰਜ ਚਾਰ ਸਾਲ ਚੱਲ ਵੀ ਗਿਆ ਤੇ ਉਦੋਂ ਤੱਕ ਬੀਬੀ ਭੱਠਲ ਦੀ ਉਮਰ ਉਨੀ ਆ ਕਿ ਉਹਦੇ ਤੋਂ ਕਿਸੇ ਅਦਾਲਤ ਨੇ ਪੁੱਛਗਿੱਛ ਕਰਨੀ ਨੀ। ਓਦਾਂ ਵੀ ਜਿਹੜਾ ਸੀਨੀਅਰ ਸਿਟੀਜਨ ਆ ਉਹਨੂੰ ਬਿਆਨ ਦੇਣ ਵਾਸਤੇ ਥਾਣੇ ਨਹੀਂ ਸੱਜਿਆ ਜਾ ਸਕਦਾ, ਉਹਦੇ ਕੋਲ ਜਾ ਕੇ ਕਰਨੀ ਪੈਂਦੀ ਆ। ਇਹਦਾ ਕੀ ਕਰ ਲੈਣਗੇ? ਇਹੋ ਜਿਹੀ ਹਾਲਤ ਚ ਹੋਣਾ ਕੁਛ ਨੀ, ਪਰ ਚਾਰ ਦਿਨ ਦੀ ਖਜਲਪਾਰੀ ਤਾਂ ਹੈਗੀ ਆ ਜੀ।
1: ਪਰ ਅਯੋਧਿਆ ਦੇ ਰਾਮ ਮੰਦਿਰ ਦੀ ਗੱਲ ਆਪਾਂ ਪਹਿਲਾਂ ਵੀ ਕੀਤੀ ਸੀ ਵੀ ਜਿਹੜਾ ਉੱਥੇ ਚੜਾਵਾ ਚੜਦਾ ਉਹਦੇ ਵਿੱਚ ਵੱਡਾ ਘੁਟਾਲਾ ਜਿਹੜਾ ਉਹ ਸਾਹਮਣੇ ਆਇਆ। ਹੁਣ ਅਪਡੇਟ ਇਹ ਹੈ, ਕਹਿੰਦੇ ਨੇ ਕਿ ਦੋ ਗਿਣਤੀ ਕਰਨ ਵਾਲੇ ਅਧਿਕਾਰੀ ਫੜੇ ਗਏ ਨੇ ਜੀ।
0: ਉਹ ਦੋਵੇਂ ਅਧਿਕਾਰੀ ਤੇ ਫੜੇ ਗਏ, ਫੜੇ ਜਾਣ ਦਾ ਕਾਰਨ ਬੜਾ ਸਾਫ ਆ। ਇੱਕ ਅਧਿਕਾਰੀ ਜਿਹਦੇ ਪੱਲੇ ਕੱਖ ਨਹੀਂ ਸੀ, ਸਿਰਫ ਤਨਖਾਹ ਤੇ ਗੁਜ਼ਾਰਾ ਕਰਦਾ ਸੀ, ਅਚਾਨਕ ਪਤਾ ਲੱਗਾ ਕਿ ਉਹਨੇ ਬਹੁਤ ਮਹਿੰਗੇ ਜ਼ਮੀਨੀ ਪਲਾਟ ਲਏ ਤੇ ਫਿਰ ਉਹਨਾਂ ਤੇ ਬਹੁਤ ਵੱਡੀ ਕੋਠੀ ਛੱਤਣੀ ਸ਼ੁਰੂ ਕਰਤੀ। ਜਦੋਂ ਛਾਪਾ ਮਾਰਿਆ ਤੇ ਉਹਦੇ ਘਰੋਂ ਜਾ ਕੇ ਵੀ ਚੋਖੇ ਪੈਸੇ ਨਿਕਲਾਏ। ਪੁੱਛਿਆ ਕਿੱਥੋਂ ਨਿਕਲ ਆਏ ਆ ਤੇ ਉਹਨੂੰ ਕੋਈ ਪਤਾ ਨੀ। ਜਿਹੜਾ ਦੂਸਰਾ ਉਹਨੇ ਵੀ ਇੱਕ ਜਾਂ ਡੇਢ ਕਰੋੜ ਦੀ ਜ਼ਮੀਨ ਖਰੀਦੀ ਹੈ ਅਚਾਨਕ, ਜਦਕਿ ਪਹਿਲਾਂ ਉਹਦੀ ਇਹੋ ਜਿਹੀ ਹੈਸੀਅਤ ਹੈ ਨੀ ਸੀ ਕਿ ਇੰਨੀ ਜ਼ਮੀਨ ਖਰੀਦ ਸਕੇ। ਹੁਣ ਉਹਦਾ ਦੂਸਰਾ ਉਹਦੇ ਬਾਰੇ ਪਤਾ ਲੱਗਾ ਕਿ ਉਹ ਗਿਣਤੀ ਤੋਂ ਇਲਾਵਾ ਜਿਹੜੇ ਲੋਕੀ ਉੱਥੇ ਆ ਕੇ ਸੋਨੇ ਚਾਂਦੀ ਦੇ ਗਹਿਣੇ ਚੜਾ ਦਿੰਦੇ ਸੀ, ਇਹ ਵੀ ਰਵਾਇਤ ਹੈ ਹਿੰਦੂ ਧਰਮ ਚ ਬਹੁਤ ਸਾਰੇ ਲੋਕ ਭਗਵਾਨ ਨੂੰ ਗਹਿਣੇ ਵੀ ਚੜਾਉਂਦੇ, ਛੋਟੇ ਗਹਿਣਿਆਂ ਤੋਂ ਲੈ ਕੇ ਵੱਡੇ ਗਹਿਣਿਆਂ ਤੋਂ। ਅਸੀਂ ਇਹੋ ਜਿਹੇ ਅਮੀਰ ਵੀ ਵੇਖੇ ਆ ਜਿਹੜੇ ਕਰੋੜ ਕਰੋੜ ਦੋ ਦੋ ਕਰੋੜ ਰੁਪਇਆ ਵੀ ਚੜਾਉਂਦੇ ਆ। ਕਰਨਾਟਕ ਦੇ ਵਿੱਚ ਰੈਡੀ ਬ੍ਰਦਰਸ ਹੁੰਦੇ ਸੀ, ਉਹਨਾਂ ਨੇ ਜੰਗਲ ਦਾ ਉਹ ਇਲਾਕਾ ਘੇਰਿਆ ਸੀ ਜਿਹੜਾ ਕਰਨਾਟਕ, ਆਂਧਰਾ ਪ੍ਰਦੇਸ਼ ਤੇ ਮਹਾਰਾਸ਼ਟਰ ਤਿੰਨਾਂ ਦੇ ਬਿਲਕੁਲ ਸੈਂਟਰ ਸੀ, ਜਿੱਥੇ ਜਾ ਕੇ ਤਿੰਨਾਂ ਰਾਜਾਂ ਦੀ ਹੱਦ ਜੁੜਦੀ ਆ, ਤੇ ਉੱਥੋਂ ਸਾਰੀ ਜ਼ਮੀਨ ਖੁੱਚ ਖੁੱਚ ਕੇ ਉਹ ਚ ਮਿਨਰਲ ਨਿਕਲਦੇ ਸੀ, ਜਿਹੜੀਆਂ ਧਾਤਾਂ ਨਿਕਲਦੀਆਂ ਸੀ, ਕੱਢ ਕੱਢ ਕੇ ਸਾਰੀ ਦੁਨੀਆਂ ਚ ਵੇਚ ਲਈਆਂ। ਉਹਨਾਂ ਦੇ ਘਰ ਵਿੱਚ ਕੁਰਸੀਆਂ ਮੇਜ ਦੀਆਂ ਉਹ ਸਭ ਚਾਂਦੀ ਦੀਆਂ ਸੀ, ਤੇ ਜਿਹੜੇ ਕੌਲੀਆਂ ਤੇ ਚਮਚੇ ਸੀ ਉਹ ਸੋਨੇ ਦੇ ਹੁੰਦੇ ਸੀ। ਉਹਨਾਂ ਨੇ ਆ ਕੇ ਕਰੋੜ ਕਰੋੜ ਦੀਆਂ ਇੱਟਾਂ ਚੜਾਈਆਂ ਸੀ, ਪਰ ਇੱਕ ਮਹੀਨੇ ਬਾਅਦ ਦੋਵੇਂ ਭਰਾ ਗ੍ਰਿਫਤਾਰ ਹੋ ਗਏ ਤੇ ਮੁੜ ਕੇ ਇੱਕ ਦੂਜੇ ਦੇ ਦੋਸ਼ ਲਾਉਂਦੇ ਸੀ ਇਹਨੇ ਕੀਤਾ ਇਹਨੇ ਕੀਤਾ, ਤੇ ਬਾਅਦ ਚ ਦੋਵੇਂ ਤਿੰਨੇ ਭਰਾ ਭੋਜ ਪਾਟ ਗਏ ਸੀ। ਇੱਥੇ ਹੁਣ ਕਿਸੇ ਨੇ ਕੀ ਕੀਤਾ ਪਤਾ ਨੀ ਲੱਗਦਾ। ਇਹ ਗੱਲ ਨਿਕਲਦੀ ਆ ਕਿ ਇਹਨਾਂ ਨੇ ਉੱਥੇ ਜਿਹੜੇ ਗਹਿਣੇ ਚੜਾਏ ਜਾਂਦੇ ਸੀ ਮੰਦਿਰ ਚ ਉਹਨਾਂ ਦੇ ਵਿੱਚ ਵੀ ਹੇਰਾਫੇਰੀ ਕੀਤੀ ਹੈ, ਚੜਾਵੇ ਚ ਵੀ ਕੀਤੀ ਹੈ। ਏਦਾਂ ਦੀਆਂ ਹੇਰਾਫੇਰੀ ਦੀਆਂ ਸ਼ਿਕਾਇਤਾਂ ਕਈਆਂ ਥਾਵਾਂ ਤੋਂ ਆਉਂਦੀਆਂ। ਅੱਗੇ ਤੁਹਾਨੂੰ ਪਤਾ ਆਂਧਰਾ ਪ੍ਰਦੇਸ਼ ਦੇ ਵਿੱਚ ਇੱਕ ਬਹੁਤ ਵੱਡਾ ਮੰਦਿਰ ਹੈ, ਉਸ ਮੰਦਿਰ ਦੇ ਉੱਤੇ ਜਿਹੜਾ ਪ੍ਰਸ਼ਾਦ ਲੋਕਾਂ ਨੂੰ ਵਰਤਾਇਆ ਜਾਂਦਾ ਉਹਦੇ ਲਈ ਦੇਸੀ ਘਿਓ ਦਾ ਜਿਹੜਾ ਠੇਕਾ ਦਿੱਤਾ ਗਿਆ ਸੀ, ਉਹ ਠੇਕੇ ਚ ਹੀ ਗੜਬੜ ਹੋਈ। ਜਿਹੜੀ ਕੰਪਨੀ ਨੂੰ ਦਿੱਤਾ ਗਿਆ ਉਹਦੇ ਕੋਲ ਤੇ ਆਪਣੀ ਮਿਲ ਹੀ ਕੋਈ ਨੀ, ਉਹਦੇ ਕੋਲ ਆਪਣੀ ਡੇਰੀ ਕੋਈ ਨੀ, ਉਹਨੇ ਅੱਗੋਂ ਲਿਆ। ਪਿੱਛੋਂ ਇਹ ਪਤਾ ਲੱਗਾ ਕਿ ਉਹਦੇ ਵਿੱਚ ਚਰਬੀ ਪਾ ਪਾ ਕੇ ਤੇ ਗੜਬੜ ਕਰਦੇ ਰਹੇ, ਸ਼ਿਕਾਇਤਾਂ ਹੋਈਆਂ, ਪੜਤਾਲ ਚੱਲ ਪਈ, ਮੁੜ ਕੇ ਠੱਪੀ ਗਈ। ਆ ਪਿਛਲੇ ਮਹੀਨੇ ਕਹਿੰਦੇ ਉਹ ਕੇਸ ਦੁਬਾਰਾ ਨਿਕਲ ਆਇਆ। ਇਹ ਕਈ ਲੋਕ ਕਹਿੰਦੇ ਧਰਮ ਦੇ ਨਾਂ ਤੇ ਪਬਲਿਕ ਦੇ ਸਾਹਮਣੇ ਓਹਲਾ ਹੁੰਦਾ ਤੇ ਉਹਨਾਂ ਨੂੰ ਪਤਾ ਕਿ ਇੱਥੇ ਧਰਮ ਦੇ ਕੋਈ ਕੁਛ ਨੀ ਕਹਿੰਦਾ, ਜੋ ਦਾ ਲੱਗਦਾ ਲਾਈ ਚਲੋ। ਸਾਡੇ ਕੋਲ ਪੰਜਾਬ ਦੀ ਇੱਕ ਮਿਸਾਲ ਹੈ, ਇੱਥੇ ਇੱਕ ਸ਼ੁੱਧ ਬਨਸਪਤੀ ਵਾਲੀ ਫਰਮ ਹੁੰਦੀ ਸੀ, ਸ਼ੁੱਧ ਦੇਸੀ ਘਿਓ ਬਣਾਉਂਦੇ ਸੀ ਬਨਸਪਤੀ ਘਿਓ, ਤੇ ਉਹਨਾਂ ਨੇ ਨਾਂ ਬੜਾ ਕੰਪਨੀ ਦਾ ਧਾਰਮਿਕ ਰੱਖਿਆ ਸੀ, ਬਠਿੰਡੇ ਤੋਂ ਚੱਲਦੀ ਸੀ, ਤੇ ਮਗਰੋਂ ਪਤਾ ਲੱਗਾ ਸੀ ਉਸ ਘਿਓ ਦੇ ਵਿੱਚ ਗਾਂ ਦੀ ਚਰਬੀ ਪਾਉਂਦੇ ਰਹੇ। ਫਿਰ ਉਹ ਕੇਸ ਸਾਬਤ ਹੋ ਗਿਆ, ਤਿੰਨਾਂ ਤਿੰਨਾਂ ਭਰਾਵਾਂ ਨੂੰ ਉਮਰ ਕੈਦ ਹੋ ਗਈ ਸੀ, ਬੜੀਆਂ ਲੰਮੀਆਂ ਸਜਾਵਾਂ ਕੱਟ ਕੇ ਆਏ ਸੀ, ਬਾਰਾਂ ਬਾਰਾਂ ਚੌਦਾਂ ਚੌਦਾਂ ਸਾਲ ਉਹ ਜੇਲ੍ਹ ਚ ਰਹੇ ਸੀ। ਜਿਹੜੇ ਧਾਰਮਿਕ ਲੋਕ ਇਹੋ ਜਿਹੇ ਕੰਮ ਬਹੁਤ ਕਰਦੇ ਆ। ਹੁਣ ਜਿਹੜੇ ਇਹ ਮਾਮਲਾ ਇਹਦੇ ਵਿੱਚ ਵੀ ਦੋਵੇਂ ਬੰਦੇ ਫੜੇ ਗਏ, ਦੋਵਾਂ ਦੇ ਘਰਾਂ ਦੇ ਵਿੱਚੋਂ ਵੀ ਬਹੁਤ ਮੋਟਾ ਕੈਸ਼ ਮਿਲਿਆ, ਸਾਰੀ ਗਿਣਤੀ ਤੇ ਬਾਹਰ ਨਹੀਂ ਆਈ। ਦੋਵਾਂ ਦੇ ਕੋਲੋਂ ਗਹਿਣੇ ਵੀ ਮਿਲੇ ਆ, ਜਿਹੜੇ ਗਹਿਣੇ ਉੱਥੇ ਢਾਵੇ ਦੇ ਦੱਸੇ ਜਾਂਦੇ, ਤੇ ਦੋਵਾਂ ਨੇ ਜ਼ਮੀਨਾਂ ਵੀ ਇੰਨੀ ਤੇਜ਼ੀ ਨਾਲ ਖਰੀਦੀਆਂ ਤੇ ਇੰਨਾ ਸ਼ਾਹੀ ਖਰਚ ਕੀਤਾ ਜਿਹੜਾ ਉਹ ਕਰ ਨਹੀਂ ਸਕਦੇ। ਕੱਲ੍ਹ ਇਹ ਦੋ ਜਣੇ ਗ੍ਰਿਫਤਾਰ ਹੋਏ ਆ, ਅਗਲਿਆਂ ਦਿਨਾਂ ਚ ਕੁਝ ਹੋਰ ਵੀ ਹੋ ਸਕਦੇ ਆ, ਕਿਉਂਕਿ ਗਿਣਤੀ ਵਾਲੀ ਕਮੇਟੀ ਕਾਫੀ ਤਗੜੀ ਆ, ਸਮਝਿਆ ਜਾਂਦਾ ਕਿ ਸਾਰੇ

0: ਦੀ ਜਿਹੜਾ ਅੱਖ ਮੜਾ ਕੇ ਗਿਣਤੀ ਕਰਦਿਆਂ ਸਿਰਾਬਰੀ ਕਰਦੇ ਸੀ
1: ਜੀ। ਪਰਸੋਂ ਅਗਲੀ ਜਿਹੜੀ ਆ ਖਬਰ ਅਣਸੁਖਾਵੀ ਆ, ਕੱਟੜਪੰਥੀਆਂ ਦੇ ਨਾਲ ਜੁੜੀ ਹੋਈ ਆ ਜੀ। ਕਹਿੰਦੇ ਨੇ ਦੰਗੇ ਹੋਏ ਨੇ ਤੇ ਗਲਾ ਵੱਢਣ ਦੀ ਕੋਸ਼ਿਸ਼ ਕਰਨ ਤੱਕ ਨੌਬਤ ਜਿਹੜੀ ਆਈ ਹੈ, ਕੀ ਅਪਡੇਟ ਹੈ ਜੀ?
0: ਇਹ ਘਟਨਾ ਬ੍ਰਿਟੇਨ ਦੇ ਲਾਗੇ ਆਇਰਲੈਂਡ ਦੀ, ਉੱਥੇ ਇੱਕ ਕੱਟੜਪੰਥੀ ਨੇ ਕਿਸੇ ਦੇ ਉੱਤੇ ਹਮਲਾ ਕੀਤਾ ਬਗੈਰ ਕਿਸੇ ਗੱਲਬਾਤ ਤੋਂ, ਤੁਰਿਆ ਤੁਰਿਆ ਰਾਜ ਮਾੜੀ ਤੋਂ ਕੋਈ ਚਾਕੂ ਕੱਢਿਆ ਤੇ ਉਹਨੂੰ ਥੱਲੇ ਸੁੱਟ ਕੇ ਉਹਦੀ ਗਰਦਨ ਵੱਢਣ ਲੱਗ ਪਿਆ। ਆਸੇ ਪਾਸੇ ਲੋਕ ਪੈ ਗਏ, ਬੰਦਾ ਉਦੋਂ ਬਚਾਤਾ, ਬਾਅਦ ਵਿੱਚ ਸ਼ਾਇਦ ਉਹਦੀ ਡੈਥ ਹੋ ਗਈ ਹੈ। ਇਹ ਜਿਹਦੇ ਕੋਲ ਚਾਕੂ ਸੀ, ਕਾਤਲ ਸੀ, ਇਹ ਪਿਛਲੇ 3 ਸਾਲਾਂ ਤੋਂ ਉੱਥੇ ਆ ਤੇ ਇਹ ਪੋਲੀਟੀਕਲ ਅਸਾਈਲਮ ਮੰਗਦਾ ਪਿਆ। ਜਿਹੜੇ ਦੇਸ਼ ਵਿੱਚ ਸਿਰ ਸਪਾਉਣ ਵਾਸਤੇ ਆਇਆ ਪੋਲੀਟੀਕਲ ਅਸਾਈਲਮ ਮੰਗਦਾ, ਜੇ ਉਸ ਦੇਸ਼ ਵਿੱਚ ਜਾ ਕੇ ਵੀ ਇਸ ਤਰ੍ਹਾਂ ਕਰਨਾ ਤੇ ਉਸ ਦੇਸ਼ ਵਾਲੇ ਕਿਉਂ ਬਰਦਾਸ਼ਤ ਕਰਨਗੇ? ਜਿਹੜੀ ਉਥੋਂ ਦੀ ਪਬਲਿਕ ਦਾ ਭੜਕ ਉੱਠੀ ਹੈ, ਉਸ ਪਬਲਿਕ ਨੇ ਭੜਕ ਕੇ ਤੇ ਜਿਹੜੇ ਇਹਦੇ ਭਾਈਚਾਰੇ ਦੇ ਲੋਕ ਹੈ, ਮੈਂ ਹੁਣ ਧਰਮ ਦਾ ਨਾਂ ਜਾਣ ਕੇ ਨਹੀਂ ਲੈਂਦਾ ਕਿਉਂਕਿ ਕੋਈ ਵੀ ਧਰਮ ਗਲਤ ਨਹੀਂ ਹੁੰਦਾ, ਧਰਮ ਦੇ ਵਿੱਚ ਆਏ ਕੱਟੜਪੰਥੀ ਗਲਤ ਹੁੰਦੇ, ਉਹਨਾਂ ਨੇ ਇਹਦੇ ਧਰਮ ਦੇ ਖਿਲਾਫ ਕਾਫੀ ਭੰਨ ਤੋੜ ਵੀ ਕੀਤੀ, ਇਹਨਾਂ ਦੀਆਂ ਦੁਕਾਨਾਂ ਵੀ ਭੰਨੀਆਂ ਤੋੜੀਆਂ। ਕ੍ਰਿਸ਼ਨ ਭਾਈਚਾਰਾ ਭੜਕਿਆ ਪਿਆ, ਉਹ ਕਹਿੰਦੇ ਇਹੋ ਜਿਹਾ ਵੜਨੇ ਫਿਰ ਕਿਉਂ ਦਿੰਦੇ? ਇਹਦੇ ਤੋਂ ਪਹਿਲਾਂ ਦੀ ਇੱਕ ਮੈਂ ਗੱਲ ਦੱਸਦਾ ਕਿ 10 ਕੁ ਸਾਲ ਹੋ ਗਏ ਆ ਇੱਥੇ, ਜਦੋਂ ਲੰਡਨ ਦੇ ਕਹੇ ਜਾਂਦੇ ਆ ਤੇ ਟਾਵਰ ਆਫ ਲੰਡਨ ਜਿੱਥੇ ਕੋਹਿਨੂਰ ਹੀਰਾ ਪਿਆ ਮਹਾਰਾਣਾ ਰਣਜੀਤ ਸਿੰਘ ਵਾਲਾ, ਬੜਾ ਵੱਡਾ ਮਿਊਜ਼ੀਅਮ ਹੈ, ਉਸ ਟਾਵਰ ਆਫ ਲੰਡਨ ਦੇ ਲਾਗੇ ਸੜਕ ਦੇ ਉੱਤੇ ਇੱਕ ਬ੍ਰਿਟੇਨ ਦਾ ਆਪਣਾ ਫੌਜੀ ਤੁਰਿਆ ਜਾਂਦਾ ਸੀ, ਜਿਹੜਾ ਅਫਗਾਨਿਸਤਾਨ ਦੀ ਲੜਾਈ ਲੜ ਕੇ ਆਇਆ ਸੀ ਨਾਟੋ ਵੱਲੋਂ। ਉਹਨੂੰ 3 ਮੁੰਡਿਆਂ ਨੇ ਪਹਿਲਾਂ ਕਾਰ ਦੀ ਟੱਕਰ ਮਾਰ ਕੇ ਸੁੱਟਿਆ, ਫਿਰ ਸਾਰੀ ਪਬਲਿਕ ਦੇ ਸਾਹਮਣੇ ਉਹਦੀ ਧੌਣ ਲਾ ਤੀ ਤੇ ਨਾਰੇ ਲਾਏ ਤੇ ਖਾਸ ਧਰਮ ਦੇ ਪੁਲਿਸ ਨੇ ਆ ਕੇ ਫੜ ਲਿਆ। ਮੁੰਡਿਆਂ ਨੇ ਜਾ ਕੇ ਆਖਿਆ ਜੀ ਅਫਗਾਨਿਸਤਾਨ ਚ ਸਾਡੇ ਭਰਾਵਾਂ ਦੇ ਖਿਲਾਫ਼ ਲੜ ਕੇ ਆ, ਅਸੀਂ ਤਾਂ ਕਤਲ ਕੀਤਾ। ਉਹਨਾਂ ਮੁੰਡਿਆਂ ਦੇ ਮਾਂ ਬਾਪ ਸੱਦੇ, ਉਹਨਾਂ ਨੇ ਆਖਿਆ ਜੀ ਤੇ ਅਸੀਂ ਜੱਦੀ ਪੁਸ਼ਤੀ ਕ੍ਰਿਸਚਨ ਆ, ਸਾਡੇ ਮੁੰਡੇ ਏਦਾਂ ਦਾ ਕੰਮ ਕਰ ਹੀ ਨਹੀਂ ਸਕਦੇ। ਪੁਲਿਸ ਨੇ ਆਮੋ ਸਾਹਮਣੇ ਕਹਿ ਤੇ ਮੁੰਡਿਆਂ ਨੇ ਆਖਿਆ ਜੀ ਤੁਹਾਡਾ ਧਰਮ ਅਸੀਂ ਛੱਡ ਚੁੱਕੇ, ਤੁਹਾਨੂੰ ਐਂ ਦੱਸਿਆ ਨੀ ਕਿਉਂ ਘਰ ਚ ਰਹਿਣਾ, ਅਸੀਂ ਹੁਣ ਇੱਕ ਹੋਰ ਥਾਂ ਜਾਂਦੇ ਹੁੰਦੇ। ਉੱਥੇ ਜਿਹੜਾ ਧਾਰਮਿਕ ਪੁਰਸ਼ ਆ ਉਹਨੇ ਆਖਿਆ ਸੀ ਆਪਾਂ ਜਹਾਦ ਕਰਨਾ, ਉਹਦੇ ਕਹਿਣ ਤੇ ਅਸੀਂ ਕੀਤਾ। ਉਹ ਕ੍ਰਿਸਚਨ ਮੁੰਡੇ ਕਨਵਰਟ ਹੋ ਕੇ ਇਸ ਤਰ੍ਹਾਂ ਕਰਕੇ ਸੀ। ਇੱਦਾਂ ਦਾ ਕੱਟੜਪੰਥੀ ਕਦੇ ਵੀ ਕੋਈ ਪੈਦਾ ਹੋਵੇ ਤੇ ਉਹ ਆਪਣੀ ਕੱਟੜਪੰਥੀ ਸੋਚ ਵਿੱਚ ਕੁਝ ਵੀ ਕਰ ਸਕਦਾ, ਇਹਨੂੰ ਕਿਸੇ ਧਰਮ ਦੇ ਨਾਂ ਨਾਲ ਨੀ ਜੋੜਨਾ ਚਾਹੀਦਾ। ਬਹੁਤ ਸਾਰੀਆਂ ਥਾਵਾਂ ਤੇ ਇਹੋ ਜਿਹੀਆਂ ਵਾਰਦਾਤਾਂ ਹੋ ਜਾਂਦੀਆਂ ਨੇ, ਪਰ ਵਾਰਦਾਤ ਜਦੋਂ ਵੀ ਹੁੰਦੀ ਹੈ ਜਿੱਥੇ ਵੀ ਹੁੰਦੀ ਹੈ, ਉਹ ਕਾਤਲ ਆ, ਉਹਨੇ ਕਤਲ ਕੀਤਾ, ਇੱਕ ਅਪਰਾਧ ਕੀਤਾ, ਉਹਦੇ ਧਰਮ ਦਾ ਉਹ ਚ ਦੋਸ਼ ਨੀ। ਇਹ ਹੋ ਸਕਦਾ ਉਹਦੀ ਆਪਣੀ ਸੋਚਣੀ ਤੇ ਨੁਕਸ ਹੋਵੇ, ਇਹ ਵੀ ਹੋ ਸਕਦਾ ਕਿ ਜਿਹੜੇ ਧਰਮ ਸਥਾਨ ਤੇ ਬੈਠਾ ਜਾਂਦਾ ਉੱਥੇ ਬੈਠਾ ਕੋਈ ਇਹੋ ਜਿਹਾ ਕਾਤਲ ਪ੍ਰਵਿਰਤੀ ਵਾਲਾ ਧਾਰਮਿਕ ਵਿਅਕਤੀ ਇਹੋ ਜਿਹੇ ਕੱਚ ਘੜ ਨੌਜਵਾਨਾਂ ਨੂੰ ਇਹ ਸਿੱਖਿਆ ਦਿੰਦਾ ਹੋਵੇ। ਇੱਦਾਂ ਦੀਆਂ ਸਿੱਖਿਆਵਾਂ ਨੇ ਪਿਛਲੇ ਸਮੇਂ ਚ ਬਹੁਤ ਨੁਕਸਾਨ ਸਾਡੇ ਭਾਰਤ ਵਿੱਚ ਵੀ ਕੀਤਾ, ਪੰਜਾਬ ਚ ਵੀ ਕੀਤਾ। ਉਹ ਲੋਕ ਦੂਜਿਆਂ ਤੋਂ ਕਰਵਾਉਂਦੇ ਆ, ਆਪ ਕਦੇ ਇਹੋ ਜਿਹਾ ਕੰਮ ਕਰਦੇ ਨੀ, ਆਪ ਉਹ ਬਚ ਕੇ ਰਹਿੰਦੇ ਆ। ਤੋ ਇਹ ਜੋ ਕੁਛ ਹੁਣ ਇਸ ਵੇਲੇ ਆਇਰਲੈਂਡ ਦੇ ਵਿੱਚ ਹੋਇਆ, ਇਹ ਵੀ ਬੜਾ ਖਤਰਨਾਕ ਟ੍ਰੈਂਡ ਹੈ ਕਿ ਅਗਲੇ ਪਾਸੇ ਜਵਾਬੀ ਕਾਰਵਾਈ ਚ ਭੜਕੇ ਲੋਕ ਇਸੇ ਤਰ੍ਹਾਂ ਲੱਗੇ ਰਹੇ, ਉਹਨਾਂ ਦੀ ਸਰਕਾਰ ਨਾ ਸੰਭਾਲ ਸਕੀ, ਨੁਕਸਾਨ ਹੋਰ ਵੱਧ ਸਕੂ
1: ਜੀ। ਪ੍ਰੋਗਰਾਮ ਚ ਸਮਾਂ ਥੋੜਾ ਰਹਿ ਗਿਆ, ਪਰ ਜਾਣ ਤੋਂ ਪਹਿਲਾਂ ਡੋਨਲਡ ਟਰੰਪ ਦੀ ਗੱਲ ਕਰ ਲਈਏ, ਫਿਰ 2 ਛੁੱਟੀਆਂ ਆ ਜਾਣੀਆਂ। ਇਸ ਲੜਾਈ ਪੜਾਈ ਚ ਕਰਦੇ ਨੇ ਕੋਈ ਸ਼ਾਂਤੀ ਦੀ ਗੱਲ ਕਿ ਨਹੀਂ?
0: ਤੁਸੀਂ ਸੁਖਣਾ ਸੁੱਖ ਹੋ ਕੇ ਤੁਹਾਡੀਆਂ 2 ਛੁੱਟੀਆਂ ਚ ਸਮਝੌਤਾ ਹੋ ਜਾਏ ਮਿਡਲ ਈਸਟ ਦੀ ਜੰਗ ਦਾ। ਅੱਜ ਪਹਿਲੀ ਵਾਰੀ ਸਿਖਾਵਾਂ ਬੋਲਾ ਆਇਆ, ਅੱਗੇ ਡੋਨਲਡ ਟਰੰਪ ਕਹਿੰਦਾ ਸੀ ਕਿ ਅਸੀਂ ਸਮਝੌਤੇ ਦੇ ਨੇੜੇ ਆ, ਤੇ ਇਰਾਨ ਵਾਲੇ ਕਹਿੰਦੇ ਸਾਡੇ ਨਾਲ ਤੇ ਗੱਲ ਨਹੀਂ ਹੋਈ, ਇਹ ਪਤਾ ਨੀ ਕਿਹਦੇ ਨਾਲ ਕਰਦਾ। ਅੱਜ ਪਹਿਲੀ ਵਾਰੀ ਇਰਾਨ ਵਾਲਿਆਂ ਨੇ ਵੀ ਮੰਨਿਆ ਕਿ ਹਾਂਜੀ ਗੱਲ ਚੱਲਦੀ ਹੈ, ਲਗਭਗ ਸਮਝੌਤੇ ਦੇ ਨੇੜੇ ਆ। ਡੋਨਲਡ ਟਰੰਪ ਨੇ ਦੂਜੀ ਗੱਲ ਰੱਖੀ, ਉਹਨੇ ਆਖਿਆ ਜੀ ਸਮਝੌਤਾ ਹੋ ਚੁੱਕਾ, ਇਰਾਨ ਨੇ ਆਖਿਆ ਹੋਇਆ ਨੀ ਪਰ ਅਸੀਂ ਉਹਦੇ ਬਹੁਤ ਨੇੜੇ ਆ ਤੇ ਲੱਗਦਾ ਛੇਤੀ ਹੋਜੂ। ਨਾਲ ਡੋਨਲਡ ਟਰੰਪ ਨੇ ਇਸਰਾਇਲ ਦੇ ਪ੍ਰਧਾਨ ਮੰਤਰੀ ਨੂੰ ਆਖਿਆ ਕਿ ਤੂੰ ਉਹਨਾਂ ਚ ਹਮਲੇ ਰੋਕ ਦੇ, ਪਰ ਇਸਰਾਇਲ ਦੇ ਪ੍ਰਧਾਨ ਮੰਤਰੀ ਦਾ ਬਿਆਨ ਬੜਾ ਖਤਰਨਾਕ ਹੈ, ਕਹਿੰਦਾ ਮੈਂ ਹਮਲੇ ਰੁਕੂੰਗਾ ਤੇ ਇਰਾਨ ਫਿਰ ਐਟਮੀ ਹਥਿਆਰ ਬਣਾਉ, ਉਹ ਇਹਨੂੰ ਮੈਂ ਬਣਾਉਣ ਨਹੀਂ ਰਿਹਾ। ਜੇ ਉਹ ਆਪਣੀ ਅੜੀ ਤੇ ਰਿਹਾ, ਉਹਨੇ ਕਦੇ ਨੀ ਇਹ ਗੱਲ ਨਾ ਮੰਨੀ, ਤੇ ਜੰਗ ਰੁਕਦੀ ਰੁਕਦੀ ਫਿਰ ਭੜਕ ਸਕਦੀ ਆ, ਉਦਾਂ ਅੱਜ ਆਸ ਬੱਝੀ ਆ ਕਿ ਜੰਗ ਰੁਕ ਜਾਊ।
1: ਚਲੋ ਜੀ, ਬੜੀ ਚੰਗੀ ਗੱਲ ਹੈ। ਪ੍ਰੋਗਰਾਮ ਦਾ

0: ਸਮਾਂ ਹੋ ਗਿਆ ਜੀ ਖਤਮ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਲਿਸਨਰਸ ਨੂੰ ਬੜੀ ਜਾਣਕਾਰੀ ਜਿਹੜੀ ਹੈ ਅਹਿਮ ਦਿੱਤੀ ਹੈ ਸੋਮਵਾਰ ਨੂੰ ਫਿਰ ਅਗਲੀਆਂ ਗੱਲਾਂ ਬਾਤਾਂ ਲੈ ਕੇ ਹਾਜ਼ਰ ਹੋਵਾਂਗੇ ਜੀ ਸਤਿ ਸ਼੍ਰੀ ਅਕਾਲ ਤਦ ਤੱਕ
1: ਜੀ ਸ਼ੁਕਰੀਆ ਜੀ ਸਤਿ ਸ਼੍ਰੀ ਅਕਾਲ

0: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ ਦੋ ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈੱਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈੱਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
1: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
0: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
1: ਤੁਹਾਡੇ ਘਰ ਦੇ ਫਰਨੀਚਰ ਦੀਆਂ ਸਭ ਲੋੜਾਂ ਪੂਰੀਆਂ ਕਰਨ ਦੇ ਸਮਰੱਥ ਬ੍ਰਿਕ ਕਲੀਅਰੈਂਸ ਸੈਂਟਰ ਮੈਟਰਸ ਸੋਫਾ ਸੈੱਟ ਅਪਲਾਈਐਂਸਿਸ ਇਲੈਕਟ੍ਰੋਨਿਕਸ ਤੇ ਹੋਮ ਡੈਕੋਰ ਦੀਆਂ ਜਾਨਦਾਰ ਵੈਰਾਈਟੀਆਂ ਤੇ ਸ਼ਾਨਦਾਰ ਡੀਲਾਂ ਜੇਕਰ ਤੁਸੀਂ ਵੀ ਆਪਣੇ ਸੋਹਣੇ ਘਰ ਨੂੰ ਚਾਰ ਚੰਨ ਲਗਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕੈਲਗਰੀ ਸਨਰਿਜ ਵਿੱਚ ਪੈਂਦੇ ਬ੍ਰਿਕ ਕਲੀਅਰੈਂਸ ਸੈਂਟਰ ਤੇ ਪਹੁੰਚੋ ਇਹਨਾਂ ਦੀਆਂ ਡਿਟੇਲਸ ਹਰ ਹਫਤੇ ਸਾਂਝਾ ਟਾਈਮਜ਼ ਅਖਬਾਰ ਦੇ ਵਿੱਚ ਛਪਦੀਆਂ ਨੇ ਪਤਾ ਹੈ 3451 ਸਨਰਿਜ ਵੇ ਨਾਰਥ ਈਸਟ ਕੈਲਗਰੀ ਫੋਨ ਨੰਬਰ 403-726-6200 403-726-6200 ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
0: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
1: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
0: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
1: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
0: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
1: ਜੀ ਹਾਂ ਕੱਲੇ ਘਰ ਨਹੀਂ ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757 ਮਰਸੀਡੀਜ਼ ਬੈਂਸ ਕੰਟਰੀ ਹਿੱਲਸ
0: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
2: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
0: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
2: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
0: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਈਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ

0: ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 4036074208 ਅਕਾਲ ਫੋਰਨ ਐਕਸਚੇਂਜ
1: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
2: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿੰਨਾ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ
1: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445 4036162445
3: ਓਹੋ ਅੱਜ ਫੇਰ ਨਹੀਂ ਲੋਡ ਮਿਲਿਆ
4: ਕੀ ਹੋਇਆ
3: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ
4: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
5: ਹੈਲੋ ਗੋਪੀ ਸ਼ੁਕਰ ਆ ਤੂੰ ਫੋਨ ਚੁੱਕ ਲਿਆ ਜਿੱਦਣ ਦਾ ਨਵਾਂ ਘਰ ਲਿਆ ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ
6: ਉਹ ਸਾਰੇ ਡਰਦੇ ਨਹੀਂ ਚੱਕਦੇ ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ
5: ਉਹ ਨਹੀਂ ਭਰਾਵਾ ਮੈਂ ਇੰਜ ਨਹੀਂ ਕਰਦਾ ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਝਟ ਦੇ ਮੂਵ ਕਰ ਜਾਂਦੇ ਆ
7: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 4038701790 403-870-1790 ਸਟਾਰ ਮੂਵਿੰਗ
4: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 5876174696 587-617-4096 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 5876174696
7: ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲਾਟ ਖਰੀਦਣ ਦਾ ਸ਼ਾਨਦਾਰ ਮੌਕਾ ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ ਇਨਾ ਹੀ ਨਹੀਂ ਇਨਾ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਟ ਵੀ ਬਣਾਈਆਂ ਜਾ ਸਕਦੀਆਂ ਨੇ ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ